ਗਾਰਦਾ ਜਿਸਨੋ ਕਰੇ ਰਹਿਮ ਤਿਸਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ

ਅਨਕ ਰੂਪ ਧਾਰ ਪ੍ਰਗਟਿਆ ਖਾਲਸਾ ਮੇਰਾ ਰੂਪ ਹੈ ਖਾਸ ਅਨਕ ਰੂਪ ਧਾਰ ਪ੍ਰਗਟਿਆ ਹੈ ਏਕ ਅਕੇਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਜੈਸਾ ਤੂੰ ਤੈਸਾ ਤੂੰ ਹੈ ਕਿਆ ਉਪਮਾ ਦੀਜੈ।

ਵਾਹਿਗੁਰੂ।

0: ਜੀ ਤੇ ਪਿਆਰੇ ਮੇਲੋ ਜਿਨ੍ਹਾਂ ਮੇਰਾ ਨਾਮ ਚਿਤਾਵੇ ਨਾਨਕ
1: ਸਰਬੱਤ ਦਾ ਭਲਾ
0: ਵਾਹਿਗੁਰੂ।

ਪ੍ਰਭ ਮੇਲ ਮਿਲਾਏ ਆਂਦਨ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪੀਤੋਂ ਰਾਤੀ ਨਾਨਕ ਨਾਮ ਲੈ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਪਿਰਕਾ ਮਹਿਲ ਤਿਨ ਪਾਇਆ ਰਾਮ ਸੋ ਸੁਭ ਅੰਦਰ ਮਲਦਾਤਾ ਦਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਪਾਣੀ ਆਂਦਨ ਗੁਣ ਗਾਵੇ ਸਾਚੇ ਕਥੇ ਕੰਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇ ਦੀ ਚਿਤ ਲਾਇਆ ਕਾਮਣ ਮਨ ਸੋਝੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮੰਦਰ ਮਲਹੋਆ ਹਰ ਰਾਖਿਆ ਅਵਤਾਰੇ ਰਾਮ ਹਰ ਰਾਖਿਆ ਅਵਤਾਰੇ ਆਪਣਾ ਕਾਰ ਸਵਾਰੇ ਗੁਰਮਤੀ ਹਰ ਜਾਤਾ ਮੋਹ ਲਿਆ ਮਨ ਮੇਰਾ ਪਾਇਆ ਤੂੰ ਪਾਇਆ ਕਰਮ ਵਿਦਾਤਾ ਸਤਿਗੁਰ ਸੇਵ ਸਦਾ ਤੂੰ ਪਾਇਆ ਹਰ ਵਸਿਆ ਮਨ ਮਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੇ ਸਬਦ ਸਵਾਰੇ ਸਤਿਗੁਰ ਸੇਵ ਸਦਾ ਤੂੰ ਪਾਇਆ ਹਰ ਵਸਿਆ ਮਨ ਮਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੇ ਸਬਦ ਸਵਾਰੇ

Yeah.

ਹਰ ਕਥੀਐ ਅਕਥ ਕਹਾਣੀ। ਹਿਰਦੈ ਹਰ ਹਰ ਹਰ ਤੁਨ ਉਪਜੀ, ਹਰ ਜਪੀਐ ਮਸਤ

ਵੱਡ ਪੁਰਖ ਬਡੋਲੀ ਜਾਂ ਨਾਨਕ ਅਨ ਦਿਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ ਬੇਚੋਲੀ ਜਾਂ ਨਾਨਕ ਅਨ ਦਿਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ ਬੇਚੋਲੀ।

जब हम हर से ती मन मनया कर दिनो जगत सब गोल अमोली कर दिनो जगत।

0: ਅੰਤ ਨਾ ਸਿੱਤੀ ਕਹਿ ਨਾਂਤ ਅੰਤ ਨਾ ਕਰਨਾ ਦੇ ਨਾਂਤ
1: ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ।

0: ਭਾਵੈ ਤੇ ਵਡਹੋਏ, ਨਾਨਕ ਜਾਣੈ ਸੱਚਾ ਸੋਏ।
1: ਜੇ ਕੋ ਆਖੈ ਬੋਲ ਵਿਗਾੜ, ਤਲਕੀਐ ਸਿਰ ਗਾਵਾਰਾਂ ਗਾਵਾਰ।
0: ਸੋ ਦਰ ਕੇਹਾ ਸੋ ਕਰ ਕੇਹਾ, ਜਿਤਵੈ

0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ
1: ਸੱਚਾ ਨਾਮ ਮੇਰਾ ਆਧਾਰ ਓ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
0: ਕਰ ਸਾਤ ਸੁਖ ਮਨ ਆਹੇ ਵਸਿਆ ਜਿਨ ਇੱਛਾ ਸਭ ਪੂਜਾਈਆਂ
1: ਸਦਾ ਕੁਰਬਾਨ ਕੀਤਾ ਗੁਰ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ
0: ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਦਰੁਪੇ ਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਕਰਸ ਭਾਗੈ ਕਰਸ ਭਾਗੈ।

0: ਨਾਨਕ ਤੈਸ ਕਹੁਆ ਤਤਕਰ ਅਨਹਦ ਵਾਜੇ
1: ਸਾਚੀ ਲਿਵੈ ਬਿਨ ਦੇਹੇ ਨਿਮਾਣੀ ਦੇਹੇ ਨਿਮਾਣੀ ਲਿਵੈ ਵਾਜੋ ਕਿਆ ਕਰੇ ਵੇਚਾਰੀਆ
0: ਤੁਧ ਬਾਟ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ
1: ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ
0: ਕਹੇ ਨਾਨਕ ਲਿਵੇ ਵਾਜੋ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋਜਨ ਕਾ ਮੋਹ ਤੱਟਾ ਤਨਕਾ ਸ਼ਬਦ ਸੱਚੇ ਸਵਾਰਿਆ
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
0: ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
1: ਇੱਕ ਭਰਮ ਭੁੱਲੇ ਸਵਾਰਿਆ
0: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ
1: ਕਹੇ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰੇ ਹੋ ਅਕਤ ਕੀ ਕਰੇ ਕਹਾਣੀ
1: ਕਰੇ ਕਹਾਣੀ ਅਕਤ ਕੇਰੇ ਕਿਤ ਦੁਆਰੇ ਪਾਈਏ
0: ਤਨ ਮਨ ਧਨ ਸਭ ਸਭ ਗੁਰੂ ਕਾ ਹੁਕਮ ਮੰਨਿਆ ਪਾਈਏ
1: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹੇ ਨਾਨਕ ਸੁਣੋ ਸੰਤ ਹੋ ਕਥਿਓ ਅਕਤ ਕਹਾਣੀ
1: ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
1: ਇਹ ਮਾਇਆ ਮੋਹਣੀ ਜਿਨੇ ਤਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਠ ਗੌਲੀ ਪਾਈਆ
1: ਕੁਰਬਾਨ ਕੀਤਾ ਤਿਸੈ ਬੇਟੋ ਦਿਨ ਮੋਹ ਮੀਠਾ ਲਾਇਆ
0: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
1: ਏ ਮਨ ਪਿਆਰਿਆ ਤੂੰ ਸਦਾ ਸੱਚ ਸਮਲੇ
0: ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
1: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਜਿਤ ਲਾਈਐ
0: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ

0: ਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ।
1: ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ।
1: ਜੀ ਜੰਤ ਸਭ ਤੁਦ ਪਾਏ ਇੱਕ ਵੇਖ ਪਰਸਨ ਆਇਆ,
0: ਲਭ ਲੋਭ ਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ।
1: ਕਹੇ ਨਾਨਕ ਜਿਸ ਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ।
0: ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ।
1: ਲਭ ਲੋਭ ਹੰਕਾਰ ਤਜ ਤਿਸਨਾ ਬਹੁਤ ਨਾਹੀ ਬੋਲਣਾ,
0: ਨਿਉ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ।
1: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ,
0: ਕਹਿ ਨਾਨਕ ਚਾਲ ਭਗਤਾ ਜੁਗ।

0: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੋਣਾਇਆ
1: ਇਹੋ ਤਿਨ ਕਹਿ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ
0: ਇਕ ਫਿਰੇ ਕਨੇਰੇ ਕਰੇ ਗੱਲਾ ਗੱਲੀ ਕਨੈ ਨਾ ਪਾਇਆ
1: ਕਹੇ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ
0: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸੁਭਾਇਆ
1: ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜਨ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
1: ਸਹਿਸੇ ਜਿਉ ਮਲੀਨ ਹੈ ਕਦ ਸੰਜਮ ਧੋਤਾ ਜਾਏ
0: ਮਨ ਧੋਵ ਹੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
0: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਮੈਲੇ

0: ਕਰਨੀ ਕਮਣੀ,
1: ਊੜਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਵਾਣੀ,
0: ਜਨਮ ਰਤਨਜਿਨੀ ਖਟਿਆ ਭਲੇ ਸੇਵਣ ਜਾਰੇ,
1: ਕਹਿ ਨਾਨਕ ਜਿਨਮਨ ਨਿਰਮਲ ਸਦਾ ਰਹਿ ਗੁਰੂ ਨਾਲੇ,
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ,
1: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ,
0: ਆਪ ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨਾ ਜਾਣੇ ਕੋਈ,
1: ਕਹੇ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਏ,
0: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ

0: ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰਗ ਬਾਣੀ।
1: ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ।
1: ਕਹੇ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਵਾਣੀ।
0: ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ,
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ,
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ।
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ,
0: ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ

0: ਪੰਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ
1: ਹਰ ਗਾਉ ਮੰਗਲ ਨਿਸਖੀ ਹੈ ਸੁਖ ਦੁਖ ਨਾ ਵਿਆਪੇ
0: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ
0: ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਏ ਕਹਿ ਕਿਆ ਤੁਤ ਕਰਮ ਕਮਾਇਆ
0: ਕੇ ਕਰਮ ਕਮਾਇਆ ਤੁਤ ਸਰੀਰਾ ਜਾ ਤੂੰ ਜਗ ਮਹਿ ਆਇਆ
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ
0: ਪੂਰਬ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਕਹਿ ਨਾਨਕ ਇਹ ਸਰੀਰ ਪਰਵਾਨ ਹੋਆ ਜਿਨ ਸਤ ਗੁਰ ਸਿਉ ਚਿਤ ਲਾਇਆ
0: ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ
0: ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦੇਵ ਦ੍ਰਿਸ਼ਟ ਹੋਈ
1: ਇਹ ਸਰਵਣੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ
0: ਸਾਚੈ

0: ਖਬਿਡਾਣੀ ਤਾਕਿ ਗਤ ਕਹੀ ਨਾ ਜਾਏ।
1: ਕਹੇ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ, ਸਾਚੇ ਸੁਨਣੈ ਨੋ ਪਠਾਏ।
0: ਅਰਜਿਓ ਗੁਫਾ ਅੰਦਰ

0: ਦਿਖਾਇਆ।
1: ਤਹਿ ਅਨੇਕ ਰੂਪ ਨਾਉ ਨਵਨਿਧ ਤਿਸਦਾ ਅੰਤ ਨ ਜਾਈ ਪਾਇਆ।
0: ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖੈ ਵਾਜਾ ਭਵਨ ਵਜਾਇਆ।
1: ਤਿਉ ਸਾਚਾ ਸੋਹਿਲਾ ਸੱਚ ਕਰ ਗਾਵੋ
0: ਤਾਂ ਸੋਹਿਲਾ ਕਰ ਸੱਚ ਜਿਥੇ ਸਦਾ ਸੱਚ ਧਿਆਵਹਿ।
1: ਸੱਚੋ ਧਿਆਵਹਿ ਜਾਤ ਦੁਭਾਵਹਿ ਗੁਰਮੁਖ ਜਿਨਾ ਬੁਝਾਵਹਿ।
0: ਇਹੋ ਸੱਚ ਸਭ ਨਾ

ਕਹਿੰਦੇ ਆਪਣੀਆਂ 21 ਕੁਲਾਂ ਦਾ ਉਧਾਰ ਉਹ ਮਨੁੱਖ ਕਰ ਲੈਂਦਾ, ਕਰਵਾ ਲੈਂਦਾ ਗੁਰੂ ਪਿਆਰਿਓ ਜਿਹੜਾ ਨਾਮ ਜਪਦਾ, ਅਤੇ ਜਿਹੜੇ ਮੇਰੇ ਵਰਗੇ ਉੱਦਾਂ ਹੀ ਫੋਕੀਆਂ ਗੱਲਾਂ ਮਾਰ ਕੇ ਸੰਸਾਰ ਤੋਂ ਚਲੇ ਜਾਂਦੇ ਨੇ ਉਹਨਾਂ ਵਾਸਤੇ ਸੱਚੇ ਪਾਤਸ਼ਾਹ ਨੇ ਕਿਹਾ ਤੈਨੂੰ ਇੱਥੇ ਵੀ ਧੱਕੇ ਪੈਣੇ ਨੇ, ਅਗਲੀ ਦਰਗਾਹ ਦੇ ਵਿੱਚ ਵੀ ਗਏ ਨੂੰ ਤੈਨੂੰ ਧੱਕੇ ਹੀ ਪੈਣੇ। ਇਹ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਹੁਕਮਨਾਮੇ ਦੀ ਕਥਾ ਕਰਦਿਆਂ, ਬਾਣੀ ਪੜ੍ਹਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ। ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਮਹੱਲਾ ਪਹਿਲਾ ਸੱਚੇ ਤੇਰੇ ਅਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦੇ ਆਖੇ ਲਾ ਕਰੂੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਕੁਰ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਨਮ ਸੋ ਕੱਚ ਨੱਚ ਮਹੱਲਾ ਪਹਿਲਾ।

0: ਸਰਬਤ ਜਾਏ ਮਹੱਲਾ ਦੂਜਾ।
1: ਜੇ ਸੱਚੇ ਕੀ ਹੈ ਕੁੱਠੜੇ, ਸੱਚੇ ਕਾ ਵਿਸ਼ਵਾਸ। ਇਕਣਾ ਹੁਕਮ ਸਮਾਏ ਲੇਖਣਾ, ਹੁਕਮੇ ਕਰੇ ਵਿਨਾਸ਼, ਇਕਣਾ ਭਾਣੇ ਕੜ ਲੇਖਣਾ, ਮਾਇਆ ਵਿੱਚ ਨਿਵਾਸ। ਇਹ ਵੀ ਆਖਣਾ।

0: ਸਮਾਧ ਪਾਉਣੇ ਸਮਾਧ ਪਾਉਣੇ ਸਮਾਧ ਅਗਨੀ ਖੇਡਾ ਵਿਡਾਣੇ ਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ ਲੱਗੇ ਪ੍ਰਾਣੀ ਸਮਾਧ ਸੰਯੋਗ ਸਮਾਧ ਵਿਯੋਗ ਸਮਾਧ ਭੁੱਖ ਸਮਾਧ ਭੋਗ ਵਿਸਮਾਧ ਸਿਵਤ ਸਮਾਧ ਸਲਾਭ ਸਮਾਧ ਜੁੜ ਸਮਾਧ ਰਾਗ ਵਿਸਮਾਧ ਨੇੜੇ ਸਮਾਧ ਦੂਰ ਸਮਾਧ ਦੇਖੇ ਹਾਦਰਾ ਹਜੂਰ ਵੇਖੁੜਾਂ ਦੇ ਸਮਾਧ ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾਲੀਆਂ

ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਰਿਆ ਬਿਮਾਰ ਕੁਦਰਤ ਪੌਣ ਪਾਣੀ ਵੈ ਸੰਤਰ ਕੁਦਰਤ ਧਰਤੀ ਕ

ਸਭ ਸੇਜ ਪੜ ਪੜ ਕਰੇ ਵਿਚਾਰ ਬੰਦੇ ਸੇਜ ਪਵਚ ਬੰਦੇ ਵੇਖਣ ਕੋ ਦੀਦਾਰ ਹਿੰਦੂ ਸਾਲਾ ਏ ਸਾਲਾ ਅੰਦਰ ਸਨੂਪੇ ਪਾਰ ਤੀਰਥ ਨਾਵੇ ਅਰਚਾ ਪੂਜਾ ਕਰਵਾਸ ਪੈਕਾਰ ਜੋਗੀ ਸੁਣਤੇ ਹਮ ਜੇ ਤੇ ਅਲਖ ਨਾਮ ਕਰਤਾਰ ਸੁਖ ਅਮੂਰਤ ਨਾਮ ਜਨ ਕਾਇਆ ਕਾਰ।

ਪਾ ਹੂੰ ਉੱਚ ਦਿੱਤਾ ਹੂੰ ਚਲਾਇਆ ਹੂੰ ਚ ਖੱਟਿਆ ਹੂੰ ਚ ਗਿਆ ਹੂੰ ਸੱਚਾਰ ਪੁੜਿਆ ਪਾ ਪੁੰਨ ਵਿਚਾਰ ਹੂੰ ਵਿੱਚ ਨਰਕ ਸੁਰੂ ਕੇ ਅਵਤਾਰ ਹੂੰ ਚ ਹੱਸੇ ਹੂੰ ਚ ਰੋਵੇ ਹੂੰ ਚ

ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੇ ਕੂੜ ਬੈਸਨਹਾਰ ਕੂੜ ਸੋਨਾ ਕੂੜ ਰੂਪਾ ਕੂੜ ਪਹਿਣ ਨਾਲ ਕੂੜ ਕਾਇਆ ਕੂੜ ਕੱਪੜਾ।

ਗਿਆਨੀ ਨੱਚੇ ਵਾਜੇ ਵਾਵੇ ਰੁੱਖ ਕਰੇ ਸਿਗਾਰੂ ਚਿਕੂ ਕੈ ਵਾਦਾ ਗਾਵੇ ਜੋ ਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜ ਸੰਜੇ ਕਰੇ ਪਿਆਰ ਧਰਮੀ ਧਰਮ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਬੋਲੇ ਇਹਾ ਊਹਾ ਸੱਚ ਹੋਵੇ।

ਆਪ ਛੋੜ ਸਰਣਾਏ ਪਵੇ ਮਨ ਲੈ ਰਜਾਏ ਗੁਰਮੁਖ ਜਮ ਡੰਡਣ ਲੱਗੇ ਹਮੇ ਵਿੱਚੋਂ ਜਾਏ ਨਾਨਕ ਸੇਵਕ ਸੋਈ ਕਾਕੀ ਹੈ ਜੇ ਸਚਰੇ ਦਿਵਲਾਏ ਸਰੂਪ ਮਹੱਲਾ ਤੀਜਾ ਦਾਤ ਜੋ ਸਭ ਸੂਰ ਤੇਰੀ ਬਹੁਤ ਸਿਆਣਪ ਹੋਮੈ ਮੇਰੀ ਬਹੁ ਕਰਮ ਕਮਾਵੇ ਲੋਭ ਮੋਹ ਵਿਆਪੈ ਹੋਮੈ ਕਥਨਾ ਚੁੱਕੈ ਫੇਰੀ ਨਾਨਕ ਆਪ ਕਰਾਏ ਕਰਤਾ ਜੋ ਤੁਸ ਭਾਵੇ ਸਾਈ ਗਲ ਚੰਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਕਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰਪੂਰੇ ਮੈਂ ਲਾਇਆ ਪ੍ਰਭ ਦੇਵਨ ਹਾਰ ਭਾਗ ਪੂਰਾ ਤਿੰਨ ਜਾਗਿਆ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹੇ ਕਰ ਪ੍ਰਭ ਕਾ ਜੈਕਾਰ ਸਲੋਕ ਮਹੱਲਾ ਪੰਜਵਾਂ ਸਭ ਜੀ ਸਮਾਲ ਆਪਣੀ ਮੇਹਰ ਕਰ ਅੰਨ ਪਾਣੀ ਮੁੱਚ ਉਪਾਏ ਦੁਖ ਦਾਲਦ ਪੰਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਾਰਾ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਾਰ ਮਹੱਲਾ ਪੰਜਵਾਂ ਉੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਸਮ ਉਪਾਯੁਨ ਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜੇ ਸੋ ਕਰੈ ਨਾਨਕ ਸਤਬਲਹਾਰ ਪੌੜੀ ਵੱਡਾ ਆਪ ਗਮ ਹੈ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਵਿਕਸਿਆ ਅੰਤਰ ਸ਼ਾਂਤ ਆਈ ਸਭ ਆਪੇ ਆਪਰਤਾ ਆਪੇ ਹੈ ਭਾਈ ਆਪ ਨਾਥ ਸਭ ਨੱਥੀ ਅਨ ਸਭ ਹੁਕਮ ਚਲਾਈ ਨਾਨਕ ਹਰ ਭਾਵੇ ਸੋ ਕਰੇ ਸਭ ਚਲੇ ਰਜਾਈ ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਏਕ ਓਂਕਾਰ ਸਤਿਗੁਰ ਪ੍ਰਸਾਦ ਕਹਾ ਨਰ ਗਰਭ ਸਥੋਰੀ ਪਾਤ ਮਨ ਦਸ ਨਾਚ ਟੱਕਾ ਚਾਰ ਗਾਂਠੀ ਐਡੋ ਟੇਡੋ ਜਾਤ ਰਹਾਉ ਬਹੁਤ ਪ੍ਰਤਾਪ ਗਾਉ ਸੋ ਪਾਏ ਦੋਈ ਲੱਖ ਟਕਾ ਬਰਾਤ ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਪਨ ਹਰ ਬਾਤ ਜੈਸੇ ਪਨ ਹਰ ਪਾਤ ਨਾ ਕਉ ਲੈ ਆਇਓ ਇਹ ਧਨ ਨਾ ਕਉ ਲੈ ਜਾਤ ਰਾਵਨ ਹੂੰ ਤੇ ਅਧਿਕ ਛਤਰਪਤ ਕਿਨਮੈ ਗਈ ਬਿਲਾਤ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ ਜਿਨਕੋ ਕਿਰਪਾ ਕਰਤ ਹੈ ਗੋਬਿੰਦ ਤੇ ਸੰਸੰਗ ਮਿਲਾਤ ਮਾਤਾ ਪਿਤਾ ਸੁਤਪੰਥ ਸੰਬਤ ਅੰਤ ਨ ਚਲਤ ਸੰਗਾਤ ਕਹਿਤ ਕਵੀ ਰਾਮ ਭਜ ਬਹੁਰੇ ਜਨਮ ਕਾਰਤ ਜਾਤ ਰਾਜਾ ਸਰਮਿਤ ਨੀ ਜਾਨੀ ਤੇਰੀ ਤੇਰੇ ਸੰਤਨ ਕੀ ਹੋ ਚੇਰੀ ਰਹਾਉ ਹਸਤੋ ਜਾਏ ਸੁਰੂਪਤ ਆਵੈ ਰੂਪਤ ਜਾਏ ਸੋ ਸੈ ਬਸਤੋ ਹੋਏ ਹੋਏ ਸੋ ਊਜੁਰ ਊਜਰ ਊਜਰ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ ਧਰਤੀ ਤੇ ਆਕਾਸ਼ ਚੜਾਵੈ ਸੜੇ ਆਕਾਸ਼ ਗਰਾਵੈ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਕਦਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੁ ਕਬੀਰ ਸਾਧੂ ਕੁਪ੍ਰੀਤਮ ਜਸਿਮਰਤ ਜਸਮੂਰਤ ਬਲਹਾਰੀ ਸਾਰੰਗ ਬਾਣੀ ਨਾਮਦੇਵ ਜੀ ਕੀ ਓਂਕਾਰ ਸਤਿਗੁਰ ਪ੍ਰਸਾਦ ਕਾਏ ਰੇ ਮਨ ਭਿਖਿਆ ਬਨ ਜਾਏ ਪੂਲੋ ਰੇ ਠਗਮੂਰੀ ਖਾਏ ਰਹਾਓ ਜੈਸੇ ਮੀਨ ਪਾਨੀ ਮੈਂ ਰਹੈ ਕਾਲ ਜਲ ਕੀ ਸੁਧ ਨਹੀਂ ਲਹੈ ਜੇ ਬਾ ਸੁਆਦੀ ਲਲਿਤ ਲਿਲਤ ਲੋ ਐਸੇ ਕਨਕਾਮਨੀ ਬਾਂਧਿਓ ਮੋਹ ਜਿਉਂ ਮਾਖੀ ਸੰਚੇ ਅਪਾਰ ਮਤਲੀ ਨੋ ਮੁਕਤੀ ਨੋ ਸ਼ਾਰੂ ਕਹੂੰ ਪਾਸ਼ਕੋ ਸੰਚੇ ਖੀਰ ਗਲਾ ਬਾ ਦੋ ਲਿਹ ਅਹੀਰ ਮਾਇਆ ਕਾਰਨ ਸਰਮਤ ਕਰੈ ਜੋ ਸੋ ਮਾਇਆ ਲੈ ਗਾਡੇ ਧਰੇ ਅੰਤ ਸੰਚੈ ਸਮਝੇ ਨਹੀਂ ਮੂੜ ਤਨ ਧਰਤੀ ਤਨ ਹੋਏ ਗਯੋ ਧੂੜ ਕਾਮ ਕਰੋ ਤ੍ਰਿਸ਼ਨਾ ਅਤ ਜਰੈ ਸਾ ਸੰਗਤ ਕਬਹੂ ਨਹੀਂ ਕਰੈ ਕਹਿਤ ਨਾਮ ਦਿਉ ਤਾਚੀਆਨ ਨਿਰਪਾਇ ਹੋਏ ਭਜੀਏ ਭਗਵਾਨ ਬਦਹੂ ਕੀ ਨਾ ਹੋੜ ਮਾਧੂ ਮੈਂ ਸੋ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋ ਸਿਓ ਰਹਾਉ ਆਪਣ ਦੇਵ ਦੋਹਰਾ ਆਪਣ ਆਪ ਲਗਾਵੇ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਣ ਸੁਣਨ ਕਉ ਦੂਜਾ ਆਪੇ ਗਾਵੇ ਆਪੇ ਨਾਚੇ ਆਪ ਬਜਾਵੇ ਤੂਰਾ ਕਹਿਤ ਨਾਮ ਦਿਓ ਤੂੰ ਮੇਰੂ ਠਾਕੁਰ ਜਨ ਊਰਾ ਤੂੰ ਪੂਰਾ ਦਾਸ ਅਨਿਨ ਮੇਰੇ ਨਿਜ ਰੂਪ ਦਰਸ਼ਨ ਨੇ ਭਗਤਾਪ ਤ੍ਰੈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਰਹਾਉ
ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੀ ਭਗਤ ਨ ਛੁਟੈ ਮੋਹੇ, ਏਕ ਸਮੇਂ ਮੋਕੋ ਗਹਿ ਬਾਂਧੈ, ਤੋ ਫੁਨ ਮੋਹ ਪੈ ਜਵਾਬ ਨਾ ਹੋਏ। ਮੈਂ ਗੁਣ ਬੰਧ ਸਕਲ ਕੀ ਜੀਵਨ, ਮੇਰੇ ਜੀਵਨ ਮੇਰੇ ਦਾਸ, ਨਾਮ ਦੇਵ ਜਾ ਕੇ ਜੇ ਐਸੀ, ਤੈਸੋ ਤਾਂ ਕੇ ਪ੍ਰੇਮ ਪ੍ਰਗਾਸ। ਸਾਰੰਗ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ, ਤੇ ਨਰ ਕਿਆ ਪੁਰਾਣ ਸੁਣ ਕੀਨਾ, ਅਨਪਾਵਨੀ ਭਗਤ ਨਹੀਂ ਉਪਜੀ ਭੁਖੇ, ਦਾਨ ਨਾ ਦੀਨਾ ਰਹਾਉ, ਕਾਮ ਨਾ ਬਿਸਰੂ, ਕ੍ਰੋਧ ਨਾ ਬਿਸਰੂ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤੇ ਨੀ ਛੁਟੀ, ਨਿਫਲ ਭਈ ਸਭ ਸੇਵਾ ਬਾਟ ਪਾਰ ਕਰ ਮੁਸਬਰਾਨੋ, ਪੇਟ ਪਰੇ ਅਪਰਾਧੀ। ਜਿਹ ਪ੍ਰਲੋਕ ਜਾਏ ਅਪਕੀਰਤ, ਸੋਈ ਅਭਿਦਿਆ ਸਾਧੀ, ਹਿੰਸਾ ਤੋਂ ਮਨ ਤੇ ਨੀ ਛੁਟੀ, ਜੀ ਦਿਆ ਨੀ ਪਾਲੀ, ਪਰਮਾਨੰਦ ਸਾ ਸੰਗਤ ਮਿਲ ਕਥਾ ਪਨੀਤ ਨਾ ਚੱਲੀ, ਛਾਡ ਮਨ ਹਰ ਵਿਭੂਖਣ ਕੋ ਸੰਗ। ਸਾਰੰਗ ਮਹੱਲਾ ਪੰਜਵਾਂ ਸੂਰਦਾਸ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕੇ ਸੰਗ ਵਸਿਆ ਰਲੋਕ, ਤਨ ਮਨ ਅਰਪ ਸਰਬਸ ਸਭ ਅਰਪਿਓ, ਆਨੰਦ ਸਹਿਜ ਤੁਨ ਚੋ ਕਰ ਹਾਉ, ਦਰਸ਼ਨ ਪੇਕ ਪੈ ਨਿਰਭਿਖਹੀ, ਪਾਏ ਹੈ ਸਗਲੇ ਥੋਕ, ਆਨ ਬਸ ਕਾਜਨ ਕਛੂਐ, ਸੁੰਦਰ ਬਦਨ ਅਲੋਕ, ਸਿਆਮ ਸੁੰਦਰ ਤਜ ਆਨ ਜੋ ਚਾਹਤ, ਜੋ ਕੁਸ਼ਟੀ ਤਨ ਜੋਕ, ਸੂਰਦਾਸ ਮਨ ਪ੍ਰਭ ਹਤ ਲੀਨੋ, ਦੀਨੋ ਇਹ ਪ੍ਰਲੋਕ। ਸਾਰੰਗ ਕਬੀਰ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਬਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੁਤ ਬਨਤਾ, ਹਿਤ ਲਾਗੂ ਸਫਨ ਕਾ, ਰਹਾਉ ਆਗੇ ਕੋ ਕਿਛ ਤੁਲਹਾ ਬਾਂਧੂ, ਕਿਆ ਪ੍ਰਵਾਸਾ ਤਨਕਾ, ਕਹਾ ਬਸਾਸਾ ਇਸ ਪਾਂਡੇ ਕਾ, ਇਤਨਕ ਲਾਗੇ ਠਨਕਾ, ਸਗਲ ਧਰਮ ਪੁੰਨ ਫਲ ਪਾਵੂ, ਧੂਰ ਬਾਸ਼ੂ ਸਭ ਜਨਕਾ, ਕਹਿ ਕਬੀਰ ਸੁਨੋਰੇ ਸੰਤੂ, ਇਹ ਮਨ ਉਡਨ ਪੰਖ

ਗੁਰਮੁਖ ਧਿਆ ਵਿਸਮ੍ਰਿਤ ਪਾਵੈ ਸੇਹੀ ਸੂਚੈ ਹੋਹੀ ਐਨਸ ਨਾਮ ਜ ਪੂਰੇ ਪ੍ਰਾਣੀ ਮਹਿਲੇ ਅਸ਼ੇ ਹੋਹੀ ਜੇਹੀ ਰੁਤ ਕਾਇਆ ਸੁਖ ਦੇ ਤੇਹਾ ਤੇਹੋ ਜੇਹੀ ਦੇਹੀ ਨਾਨਕ ਰੁਤ ਸਹਾਵੀ ਸਾਈ ਬਿਨਨਾ ਵੈ ਰੁਤ ਕੇਹੀ ਮਲਾਰ ਮਹੱਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਰ ਆਨ ਮਿਲਾਵੈ ਸੁਣ ਕਨ ਘੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੈ ਬਰਸ ਕਨਾ ਮੇਰਾ ਮਨ ਭੀਨਾ ਅੰਮ੍ਰਿਤ ਬੂਤ ਸਵਾਨੀ ਹੀਰੈ ਗੁਰਮੋਹੀ ਮਨ ਹਰਸ ਲੀਨਾ ਰਹਾਉ ਸਹਿ ਸੁਕੇ ਵਰ ਘਾਮਨ ਪਿਆਰੀ ਜਿਸ ਗੁਰ ਬਚਨੀ ਮਨ ਮੰਨਿਆ ਹਰ ਵਰਨਾਰ ਪਈ ਸੁਹਾਗਨ ਮਨ ਤਨ ਪ੍ਰੇਮ ਸੁਖਾਨਿਆ ਅਵਗੁਣ ਤਿਆਗ ਭਈ ਵੈਰਾਗਨ ਅਸਤਰ ਵਰ ਸੁਹਾਗ ਹਰੀ ਸੰਜੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੇ ਆਵਣ ਜਾਣ ਨਹੀਂ ਮਨ ਨਿਹਚਲ ਪੂਰੇ ਗੁਰ ਕੀ ਓਟ ਗਹੇ ਨਾਨਕ ਰਾਮ ਨਾਮ ਜਪ ਗੁਰਮੁਖ ਤਨ ਸੁਹਾਗਨ ਸੱਚ ਸਹੀ ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੈ ਹਮੈ ਕਰਤ ਗਵਾਇਆ ਪਰ ਤਨ ਪਰ ਨਾਰੀ ਰਤ ਨਿੰਦਾ ਵਿਖ ਖਾਈ ਦੁਖ ਪਾਇਆ ਸ਼ਬਦ ਚੀਨ ਪੈ ਕਪਟ ਨ ਛੂਟੈ ਮਨ ਮੁਖ ਮਾਇਆ ਮਾਇਆ ਅਜਗਰ ਪਾਰ ਲਦੇ ਅਤ ਪਾਰੀ ਮਰ ਜਨਮੈ ਜਨਮ ਗਵਾਇਆ ਮਨ ਭਾਵੈ ਸ਼ਬਦ ਸੁਹਾਇਆ ਪ੍ਰਮ ਪ੍ਰਮ ਜੋਨ ਪੇਖ ਬਹੁ ਕੀਨੈ ਗੁਰ ਰਾਖੇ ਸਚ ਪਾਇਆ ਰਹਾਉ ਤੀਰਥ ਤੇਜ ਨਿਵਾਰ ਨਾ ਤੈ ਹਰ ਕਾ ਨਾਮ ਨ ਪਾਇਆ ਰਤਨ ਪਦਾਰਥ ਪਰ ਹਰ ਤਿਆਗਿਆ ਜਤ ਕੋ ਤਤ ਹੀ ਆਇਆ ਵਿਸ਼ਟਾਂ ਕੀਟ ਪੈ ਉਤ ਹੀ ਤੈ ਉਤ ਹੀ ਮਾਹੇ ਸਮਾਇਆ ਅਧਿਕ ਸਵਾਦ ਰੋਗ ਅਧਿਕਾਈ ਬਿਨ ਗੁਰ ਸਹਿਜ ਨ ਪਾਇਆ ਸੇਵਾ ਸੁਰਤ ਰਹਿਸ ਗੁਣ ਗਾਵਾ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨਸੈ

ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਜੈ ਜਿਸ ਨੂੰ ਨਦਰ ਕਰੇ ਗੁਰਬਿਣ ਦਾਤਾ ਕੋਈ ਨਾਹੀ ਬਖਸ਼ੈ ਨਦਰ ਕਰੇ ਗੁਰਮਲੈ ਐਸਾ ਤੇ ਉਪਜੈ ਅਣਗਿਣ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਏ ਸਤਿਗੁਰ ਪੁਰਖ ਮਿਲੇ ਨਾਉ ਪਾਈਐ ਹਰ ਨਾਮੈ ਸਦਾ ਸਮਾਏ ਰਹਾਉ ਮਨ ਮੁਖ ਸਦਾ ਵਿਛੁੜੈ ਫਿਰੈ ਕੋਈ ਨਾ ਕਿਸੀ ਨਾਲ ਹਮੈ ਵੱਡਾ ਰੋਗ ਹੈ ਸਿਰ ਮਾਰੀ ਜਮਕਾਲ ਗੁਰਮਤ ਸਤਸੰਗਤ ਨਾ ਵਿਛੁੜੈ ਅਣਦਿਨ ਨਾਮ ਸਮਾਲ ਸਭਨਾ ਕਰਤਾ ਇੱਕ ਤੂੰ ਨਿਤ ਕਰ ਦੇਖੇ ਵਿਚਾਰ ਇਹ ਗੁਰਮੁਖ ਆ ਮਲਾਇਆ ਬਖਸ਼ੇ ਭਗਤ ਭੰਡਾਰ ਤੂੰ ਆਪੇ ਸਤਕੇ ਜਾਣਦਾ ਕਿਸਾਗੇ ਗਰੀ ਪਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਣਦਿਨ ਹਰ ਹਰ ਉੱਚ ਰਹਿ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤਲਾਏ ਮਲਾਰ ਮਹਲਾ ਤੀਜਾ ਗੁਰਸਾਲਾ ਹੀ ਸਦਾ ਸੁਖਦਾਤਾ ਪ੍ਰਭ ਨਾਰਾਇਣ ਸੋਈ ਗੁਰਪ੍ਰਸਾਦ ਪਰਮਪਤ ਪਾਇਆ ਵੱਡੀ ਵਡਿਆਈ ਹੋਏ ਅਣਦਨ ਗੁਣ ਗਾਵੇ ਨਿਸਾਚੈ ਸੱਚ ਸਮਾਵੈ ਸੋਏ ਮਨ ਰੇ ਗੁਰਮੁਖ ਦੇ ਵਿਚਾਰ ਤਜ ਕੂੜ ਕਟੰਬ ਹੋਮੈ ਬਿਕਤਿਸਨਾ ਚੱਲਣ ਹਿਰਦੇ ਸਮਾਰ ਹਾਉ ਸਤਿਗੁਰ ਦਾਤਾ ਰਾਮ ਨਾਮ ਕਾ ਹੁਰ ਦਾਤਾ ਕੋਈ ਨਾਹੀ ਜੀ ਦਾਨ ਦੇਹ ਤ੍ਰਿਪਤਾਸੈ ਸੱਚੇ ਨਾਮ ਸਮਾਹੇ ਅਣਦਨ ਹਰ ਰਵਿਆ ਹਿਰਦੇ ਅੰਤਰ ਸਹਿਜ ਸਮਾਧ ਲਗਾਹੀ ਸਤਿਗੁਰੂ ਸ਼ਬਦੀ ਮਨ ਭਿਹਦੇ ਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲਖ ਨਾ ਜਾਈ ਲਖਿਆ ਗੁਰਮੁਖ ਅਕਥ ਕਹਾਣੀ ਆਪੇ ਤਯਾ ਕਰੇ ਸੁਖਦਾਤਾ ਜਪੀ ਹੈ ਸਾਰੰਗ ਪਾਣੀ ਆਵਣ ਜਾਣਾ ਬਹੁੜਨਾ ਹੋਵੈ ਗੁਰਮੁਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸਵਾਮੀ ਮਨ ਹੀ ਮਨ ਸਮਾਇਆ ਸੱਚ ਹੀ ਸੱਚ ਸਾਚ ਭਤੀਜੈ ਵਿੱਚੋਂ ਆਪ ਗਵਾਇਆ ਇੱਕੋ ਏਕ ਵਸੇ ਮਨ ਸਵਾਮੀ ਦੂਜਾ ਵਰਣਾ ਕੋਈ ਇੱਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸੱਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਤੁਰ ਲਿਖਿਆ ਹੋਏ ਮਲਾਰ ਮਹੱਲਾ ਤੀਜਾ ਗਣ ਗੰਧਰਵ ਨਾਮੇ ਸਭ ਉਧਰੈ ਗੁਰ ਕਾ ਸ਼ਬਦ ਵਿਚਾਰ ਹਮੇ ਮਾਰ ਸਦ ਮਨ ਵਸਾਇਆ ਹਰ ਰੱਖਿਆ ਉਰਧਾਰ ਜਿਸੇ ਬੁਝਾਏ ਸੂਈ ਬੂਜੈ ਜਿਸ ਨੂੰ ਆਪੇ ਲੈ ਮਿਲਾਏ ਅਨਦਨ ਬਾਣੀ ਸ਼ਬਦੈ ਗਾਵੈ ਸੱਚ ਰਹਿਲ ਬੁਲਾਏ ਮਨ ਮੇਰੇ ਖਿਨ ਖਿਨ ਨਾਮ ਸੰਭਾਲ ਗੁਰ ਕੀ ਦਾਤ ਸ਼ਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਓ ਮਨ ਮੁਖ ਪਖੰਡ ਕਦੇ ਨਾ ਚੁੱਕੈ ਦੂਜੇ ਭਾਏ ਦੁਖ ਪਾਏ

ਮਲਾਰ ਮਹੱਲਾ ਤੀਜਾ। ਜਿਉ ਪਿੰਡ ਪ੍ਰਾਣ ਸਭ ਤਿਸਕੈ, ਘਟ ਘਟ ਰਹਿਆ ਸਮਾਈ, ਏਕਸ ਬਿਨ ਮੈਂ ਅਵਰਣ ਜਾਣਾ, ਸਤਿਗੁਰੂ ਦੀਆ ਬੁਝਾਈ, ਮਨ ਮੇਰੇ ਨਾਮ ਰਹੋ ਲਿਵਲਾਈ, ਅਦਿਸ਼ਟ ਗੋਚ ਪਰੰਪਰ ਕਰਤਾ, ਗੁਰ ਕੈ ਸ਼ਬਦ ਹਰ ਤਿਆਈ ਰਹਾ।

0: ਨਾਮ ਲਿਵਲਾਈ, ਗੁਰਬਚਨੀ ਸਚਕਾਰ ਕਮਾਵੈ, ਗਤ ਮਦ ਤਭੀ ਪਾਈ, ਕੂਟ ਮਦੈ ਕਿਸੇ ਬੁਝਾਏ, ਤਿਨ ਰਾਮ ਨਾਮ ਲਿਵਲਾਈ, ਜਹ ਜਹ ਦੇਖਾ ਤੈ ਇੱਕੋ ਸੋਈ, ਇਹ ਗੁਰਮਤਿ ਬੁਧ ਪਾਏ, ਮਨ ਤਨ ਪ੍ਰਾਨ ਤਰੀ ਤਿਸੇ ਆਗੈ, ਨਾਨਕ ਆਪ ਗਵਾਈ ਮਲਾਰ।
1: ਮਲਾਰ ਮਹੱਲਾ ਤੀਜਾ, ਮੇਰਾ ਪ੍ਰਭ ਸਾਚਾ ਦੁੱਖ ਨਿਵਾਰਨ ਸ਼ਬਦੇ ਪਾਇਆ ਜਾਈ, ਭਗਤੀ ਰਾਤੇ ਸਦ ਬੈਰਾਗੀ ਦਰ ਸੱਚੈ ਪਤ ਪਾਈ।
2: ਮਨ ਰੇ ਮਨ ਸਿਉ ਰਹੁ ਸਮਾਈ, ਗੁਰਮੁਖ ਰਾਮ ਨਾਮ ਮਨ ਭੀਜੈ, ਹਰ ਸੇਤੀ ਲਿਵਲਾਈ ਰਹਾਉ। ਮੇਰਾ ਪ੍ਰਭ ਅਤ ਅਗਮ ਗੋਚਰ, ਗੁਰਮਤ ਦੇ ਬੁਝਾਈ, ਸੱਚ ਸੰਜਮ ਕਰਨੀ ਹਰ ਕੀਰਤ, ਹਰ ਸੇਤੀ ਲਿਵਲਾਈ, ਆਪੇ ਸ਼ਬਦ ਸੱਚ ਸਾਖੀ ਆਪੇ, ਜਿਨ ਜੋਤੀ ਜੋਤ ਮਿਲਾਈ, ਦੇਹੀ ਕਾਚੀ ਪੌਣ ਵਜਾਏ, ਗੁਰਮੁਖੀ ਅੰਮ੍ਰਿਤ ਪਾਈ, ਆਪੇ ਸਾਜੇ ਸਭ ਕਾਰੇ ਲਾਏ, ਜੋ ਸੱਚ ਰਿਹਾ ਸਮਾਈ, ਨਾਨਕ ਨਾਮ ਬਿਨਾ ਕੋਈ ਕਿਛ ਨਾਹੀ, ਨਾਮੇ ਦੇ ਵਡਾਈ। ਮਲਾਰ ਮਹੱਲਾ ਤੀਜਾ, ਹਉ ਮੈਂ ਬਿਖ ਮਨ ਮੋਹਿਆ, ਲੱਦਿਆ ਜਿਗਰ ਭਾਰੀ, ਗਰੜ ਸ਼ਬਦ ਮੁਖ ਪਾਇਆ, ਹਉ ਮੈਂ ਬਿਖ ਹਰ ਮਾਰੀ, ਮਨ ਰੇ ਹਉ ਮੈਂ ਮੋਹ ਦੁਖ ਭਾਰੀ, ਇਹ ਭਉ ਜਲ ਜਗਤ ਨ ਜਾਈ, ਤਰਨਾ ਗੁਰਮੁਖ ਤਰ ਹਰ ਤਾਰੀ ਰਹਾਉ। ਤੈ ਗੁਣ ਮਾਇਆ ਮੋਹ ਪਸਾਰਾ, ਸਬਰ ਤੈ ਆਕਾਰੀ, ਤੁਰੀਆ ਗੁਣ ਸਾ ਸੰਗਤ ਪਾਈਐ, ਨਦਰੀ ਪਾਰ ਉਤਾਰੀ, ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬੈਕਾਰ, ਹਰ ਜਨ ਕਰਨੀ ਉੱਤਮ ਹੈ, ਹਰ ਕੀਰਤ ਜਗ ਵਿਸਤਾਰ, ਕਿਰਪਾ ਕਿਰਪਾ ਕਰ ਠਾਕੁਰ, ਮੇਰੇ ਹਰ ਹਰ ਹਰ ਉਤਾਰ, ਨਾਨਕ ਸਤਿਗੁਰ ਪੂਰਾ ਪਾਇਆ, ਮਨ ਜਪਿਆ ਨਾਮ ਮੁਰਾਰ। ਮਲਾਰ ਮਹੱਲਾ ਤੀਜਾ, ਕਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਇਹੋ ਮਨ ਗਿਰਹੀ ਕੇ ਮਨ ਉਦਾਸੀ, ਕੇ ਮਨ ਅਵਰਣ ਸਦਾ ਵਿਨਾਸੀ, ਕੇ ਮਨ ਚੰਚਲੇ ਮਨ ਬੈਰਾਗੀ, ਮਨ ਕਉ ਮਮਤਾ ਕਿਥੋਂ ਲਾਗੀ, ਪੰਡਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜਿਆ ਉਠਾਵੈ ਭਾਰ, ਰਹਾਉ ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰੈ ਸਿਸ਼ਟ ਉਪਾਈ, ਗੁਰਪ੍ਰਸਾਦੀ ਬੂਜੋ ਭਾਈ, ਸਦਾ ਰਹੁ ਹਰ ਕੀ ਸਰਣ ਆਈ, ਸੋ ਪੰਡ ਜੋ ਤਹਾਂ ਗੁਣਾ ਕੀ ਪੰਡ ਉਤਾਰੈ, ਅੰਧਨੇ ਕੋ ਨਾਮ ਵਖਾਣੈ, ਸਤਿਗੁਰ ਕੀ ਉਹ ਦੇਖਿਆ ਲਏ, ਸਤਿਗੁਰ ਆਗਿਆ ਸੀਸ ਧਰੇ, ਸਦਾ ਅਲੱਗ ਰਹਿ ਨਿਰਬਾਣ, ਸੋ ਪੰਡ ਦਰਗਾਹ ਪ੍ਰਵਾਨ, ਸਭਨਾ ਮੈਂ ਇੱਕੋ ਇੱਕ ਵਖਾਣੈ, ਜਾਂ ਇੱਕੋ ਵੇਖੇ ਤਾਂ ਇੱਕੋ ਜਾਣੈ, ਜਾ ਕੋ ਬਖਸ਼ ਮਿਲੈ ਸੋਏ, ਇੱਥੇ ਉੱਥੇ ਸਦਾ ਸੁਖ ਹੋਏ,

ਛੇਦ ਕੀ ਫਿਰ ਕੁੱਕ ਨਾ ਹੋਈ। ਮਲਾਰ ਮਹੱਲਾ ਤੀਜਾ, ਭ੍ਰਮ ਭ੍ਰਮ ਜੋਨ, ਮਨਮੁਖ ਭਰਮਾਈ, ਜਮਕਾਲ ਮਾਰਨ ਤਪਤ ਗਵਾਈ, ਸਤਿਗੁਰ ਸੇਵਿਆ ਜਮ ਕੀ ਕਾਣ ਚੁਕਾਈ, ਅਰਪਮ ਮਿਲਿਆ ਮਹਿਲ ਕਰਪਾਈ, ਪ੍ਰਾਣੀ ਗੁਰਮੁਖ ਨਾਮ ਤੇ ਆਏ, ਜਨਮ ਪਦਾਰਥ ਦੁਬਦਾ ਖੋਇਆ, ਕਬਡੀ ਬਦਲੇ ਜਾਏ ਰਹਾਉ, ਕਰ ਕਿਰਪਾ ਗੁਰਮੁਖ ਲਾਗੈ ਪਿਆਰੂ, ਅੰਤਰ ਭਗਤ ਹਰ ਹਰ ਉਤਾਰ, ਪਵਜਲ ਸ਼ਬਦ ਲੰਘਾਵਣ ਹਾਰ, ਦਰ ਸੱਚੈ ਦਿਸੈ ਸਚਿਆਰ, ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ, ਬਿਨ ਗੁਰ ਭਰਮ ਭੁੱਲੈ ਬਹੁ ਮਾਇਆ, ਹਉਮੈ ਮਮਤਾ ਬਹੁ ਮੋਹ ਵਧਾਇਆ, ਦੂਜੇ ਪਾਏ ਮਨ ਮੁਖ ਦੁਖ ਪਾਇਆ।

ਰਸ ਮੀਠਾ ਹਰਿ ਕੈ ਨਾਮ ਮੁਕਤ ਗਤ ਪਾਈ ਰਹਾਉ। ਮਾਇਆ ਮੋਹ ਅਗਿਆਨ ਗੁਬਾਰ, ਮਨਮੁਖ ਮੋਹਿ ਮੁਕਤ ਗੁਬਾਰ, ਵੰਦਨ ਧੰਦਾ ਕਰਤ ਵਿਹਾਏ, ਮਰ ਮੁਰ ਜੰਮੈ ਮਿਲੈ ਸਜਾਏ।

ਓਟ ਮਦੈ ਕਿਸੇ ਬੁਝਾਈ, ਆਪੇ ਬਖਸ਼ੇ ਦੇ ਵਡਿਆਈ। ਜੋ ਤੁਰ ਲਿਖਿਆ ਸੋ ਵਿਛੜਿਆ ਨਾ, ਵਿਛੜ ਨਾ ਜਾਈ। ਨਾਨਕ ਹਰ ਨਾਮ ਸਮਾਈ, ਮਲਾਰ ਮਹੱਲਾ ਤੀਜਾ। ਰਸਨਾ ਨਾਮ ਸਭ ਕੋਈ ਕਹੈ, ਸਤਿਗੁਰ ਸੇਵੇ ਤਾਂ ਨਾਮ ਲਹਿ। ਬੰਧਨ ਤੋੜੇ ਮੁਕਤ ਕਰ ਹੈ, ਗੁਰ ਸ਼ਬਦੀ ਅਸਥਿਰ ਕਰ ਬਹਿ। ਮੇਰੇ ਮਨ ਕਾਹੇ ਰੋਸ ਕਰੀਜੈ, ਲਾਹਾ

ਵਿਛੋੜਾ ਸਹਿਆ ਨਾ ਜਾਏ, ਸਤਿਗੁਰੂ ਮਿਲੇ ਤਾਂ ਮਿਲੈ ਸੁਭਾਏ। ਨਾਮਹੀਣ ਬਿਨਸੈ ਦੁਖ ਪਾਏ, ਤਿਸ਼ਨਾ ਜਲਿਆ ਭੁੱਖ ਨਾ ਜਾਏ, ਬਿਨ

ਦੁੱਖ ਦੁੱਖ ਸਭ ਉਤਰੈ ਜੋ ਹਰ ਗੁਣ ਹਰੇ ਉਚਰੈ। ਜਪ ਮਨ ਹਰ ਹਰ ਹਰ ਨਿਸਤਰ ਹੈ, ਗੁਰ ਕੈ ਬਚਨ ਕਰਨ ਸੁਨ ਧਿਆਵੈ, ਪਵ ਸਾਗਰ ਪਾਰ ਪਰੈ ਰਹਾਉ, ਤਿਸ ਜਨ ਕੇ ਹਮ ਹਾਟ ਬਿਹਾਜੈ, ਜਿਸ ਹਰ ਹਰ ਕਿਰਪਾ ਕਰੈ। ਹਰ ਜਨ ਕਉ ਮਿਲਿਆ ਸੁਖ ਪਾਈ ਹੈ, ਸਭ ਦੁਰਮਤ ਮੈਲ ਹਰੈ, ਹਰ ਜਨ ਕਉ ਹਰ ਭੂਖ ਲਗਾਨੀ ਜੰਤਰ ਤੈ ਜਾਂ, ਹਰ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾ ਮੀਨਾ, ਹਰ ਬਿਸਰਤ ਬੂਟ ਮਰੈ। ਜਿਨੇ ਪ੍ਰੀਤ ਲਾਈ ਸੋ ਜਾਨੈ ਕਹਿ ਜਾਨੈ, ਜਿਸ ਮਨ ਧਰੈ ਜਨ ਨਾਨਕ, ਹਰ ਦੇਖ ਸੁਖ ਪਾਵੈ, ਸਭ ਤਨ ਕੀ ਭੂਖ ਠਰੈ। ਬਲਾਰ ਮਹੱਲਾ ਚੌਥਾ। ਜਿਤਨੇ ਜੀ ਜੰਤ ਪ੍ਰਭ ਕੀਨੇ, ਤਿਤਨੇ ਸਿਰਕਾਰ ਲਿਖਾਵੈ, ਹਰ ਜਨ ਕਉ ਹਰ ਦੀਨ ਵਡਾਈ, ਹਰ ਜਨ ਹਰ ਕਾਰੈ।

ਹਰ ਕਥਾ ਸੁਣਾਵੈ ਤਿਸ ਗੁਰ ਕਉ ਸ਼ਾਦਨ ਭੋਜਨ ਪਾਠ ਪਟੰਬਰ ਬਹੁ ਬਿਦ ਸਤਕਰ ਮੁਖ ਸੰਚੋ ਤਿੰਨ ਪੁੰਨ ਕੀ ਫਿਰ ਤੋਟ ਨ ਆਵੈ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ

ਜਿਨਕੈ ਹੀਰੈ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤ ਤਿਨ ਦੇਖੇ ਮੇਰਾ ਮਨ ਬਿਖਸੈ ਹਉ ਤਿਨ ਕੈ ਸਦ ਬਲ ਜਾਤ ਗਿਆਨੀ ਹਰ ਬੋਲੋ ਦਿਨ ਰਾਤ ਤਿਨ ਕੀ ਤਿਸ਼ਨਾ ਭੂਖ ਸਾਬ ਉਤਰੀ ਜੋ ਗੁਰਮਤਿ ਰਾਮ ਰਸ ਖਾਤ ਰਹਾਉ ਹਰ ਕੇ ਦਾਸ ਦਾਸ ਹਰ ਕੇ ਦਾਸ ਸਾਧ ਸਕਾ ਜਨ ਜਿਨ ਮਿਲਿਆ ਲੈ ਜਾਏ ਭਰਾਂਤ ਜਿਨ ਜਲ ਦੁੱਧ ਭਿੰਨ ਭਿੰਨ ਕਾਢੇ ਚੁਣ ਅੰਸਲਾ ਤਿਉਂ ਦੇਹੀ ਤੇ ਚੁਣ ਕਾਢੇ ਸਾਧੂ ਹਉ ਮੈਂ ਤਾਤ ਜਿਨ ਕੈ ਪ੍ਰੀਤ ਨਾਹੀ ਅਰ ਹਿਰਦੈ ਤੇ ਕਪਟੀ ਨਰ

ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਂ ਤ ਮਲਾਰ ਮਹੱਲਾ ਚੌਥਾ ਅਗਮ ਗੋਚਰ ਨਾਮ ਹਰਿ ਉਤ ਮਰ ਕਿਰਪਾ ਤੇ ਜਪ ਲਿਆ ਸਤਸੰਗਤ ਸਾਧ ਭਾਈ ਵਡਭਾਗੀ ਸੰਗ ਸਾਧੂ ਪਾਰ ਪਾਇਆ ਮੇਰੇ ਮਨ ਅੰਦਣੇ ਅੰਦ ਪਿਆ ਗੁਰਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭਰਮ ਪਾਉ ਗਿਆ ਰਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲ ਕਰ ਮਾਇਆ ਤਿਨਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮੈਂ ਰੋ ਗਿਆ ਜੋ ਅੰਦਨ ਹਿਰਦੈ ਨਾਮ ਧਿਆਵੈ ਸਭ ਜਨਮ ਤਿਨਾ ਕਾ ਸਫਲ ਭਇਆ ਹੋਇਆ ਆਪ ਤਰੇ ਕੁਸੇ ਅਸ਼ਟ ਸਭ ਧਾਰੀ ਸਭ ਕੁਲ ਬੀ ਪਾਰ ਪਾਇਆ ਤੁਦੇ ਆਪੇ ਆਪ ਪਾਇਆ ਸਭ ਜਗ ਤੁਦੇ ਆਪੇ ਵਸ ਕਰ ਲਿਆ ਜੇ ਨਾਨਕ ਪ੍ਰਭ ਕਿਰਪਾ ਧਾਰੀ ਬਿਗਡੁਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਾ ਜਾਈ ਮਨਮੁਖ ਮੂੜ ਜਲਤ ਅਹੰਕਾਰੀ ਹਉ ਮੈਂ ਵਿੱਚ ਦੁੱਖ ਪਾਈ ਆਵਤ ਜਾਤ ਬਿਰਤਾ ਜਨਮ ਗਵਾਇਆ ਦੁੱਖ ਲਾਗੈ ਪਛਤਾਈ ਜਿਸ ਤੇ ਉਪਜੈ ਤਸੈ ਨ ਚੇਤੇ ਤ੍ਰਿਗ ਜੀਵਨ ਤ੍ਰਿਖਾਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਨਮੁਖ ਜਨਮ ਪਿਆ ਹੈ ਬਿਰਤਾ ਆਵਤ ਜਾਤ ਲਗਾਈ ਕਾਮ ਕਰੋੜ ਡੂਬੇ ਅਭਿਮਾਨੀ ਹਉ ਮੈਂ ਵਿੱਚ ਜਲ ਜਾਈ ਤਿੰਨ ਸਿੱਧ ਨਾ ਬੁੱਧ ਭਈ ਮਤ ਮੱਧਮ ਲੋਭ ਲੈਰ ਦੁੱਖ ਪਾਈ ਗੁਰਬਿਹੂਣ ਮਹਾਂ ਦੁੱਖ ਪਾਇਆ ਜਮ ਭਕਰੈ ਬਿਲਾਈ ਹਰ ਕਾ ਨਾਮ ਗੁਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾਨੰਦ ਰਹੇ ਦਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿ ਜੇ ਪਾਇਆ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕਉ ਸਦਬਲ ਜਾਈ ਮਨ ਤਨ ਅਰਪ ਰਖੋ ਸਭ ਆਗੈ ਗੁਰ ਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰਪੂਰੇ ਆਪੇ ਲਿਓ ਮਿਲਾਈ ਹਮਲੋ ਗੁਰੂ ਨਾ ਬੋਇ ਥਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ

ਰਹਾਉ ਹਰਤਨ ਬਣਜੋ ਹਰਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੋਲ ਬੋਲਤ ਦਿਨ ਰਾਤੀ ਸੁਨ ਕਰਨ ਕੀ ਹਰ ਕੋਰ ਜੋ ਬੋਲਤ ਹੈ ਮਿਗ ਮੀਨ ਪੰਖੇਰੂ ਸੋ ਹਰ ਬਿਨ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਏ ਛੂਟ ਗਿਓ ਉਸ ਜਮ ਕਾ ਸਭ ਸ਼ੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਤੇ ਬਡਭਾਗੀ ਹਰ ਕਾ ਪੰਥ ਕੋ ਬਤਾਵੈ ਹਉ ਤਾਕੈ ਭਾਏ ਲਾਗੀ ਰਹਾਓ ਹਰ ਹਮਰੋ ਮੀ ਸਿਖਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾਵੈ ਹਰ ਹਮ ਬੋਲੈ ਔਰ ਦੁਤੀਆ ਪ੍ਰੀਤ ਸਭ ਹਮ ਤਿਆਗੀ ਮਨ ਮੋਹਨ ਮੇਰ ਪ੍ਰੀਤਮ ਰਾਮ ਹਰ ਪਰਮਾਨੰਦ ਬੈ ਰਾਗੀ ਹਰ ਦੇਖ ਜੀਵਤ ਹਰ ਦੇਖਿਆ ਜੀਵਤ ਹੈ ਨਾਨਕ ਇੱਕ ਨਿਮਕ ਭਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਚੌਬ ਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵੈ ਕਿਆ ਤੂੰ ਕਰੈ ਉਪਾਏ ਤਾਕੋ ਕਾਹੋ ਪ੍ਰਵਾਹ ਕਾਹੂ ਕੀ ਜੇ ਗੋਪਾਲ ਸਹਾਏ

ਮੋਏ ਦੀਨ ਕਿਰਪਾ ਨਿਰ ਠਾਕੁਰ ਨਵਨਿਧ ਨਾਮ ਸਮਾਏ ਰਹਾ ਅਨਕ ਪ੍ਰਕਾਰ ਭੋਜਨ ਭਉ ਕੀਏ ਬਹੁ ਬਿੰਜਨ ਮਿਸਟਾਏ ਕਰੀ ਪਾਕਸਾਲ ਸੋਚ ਪਵਿੱਤਰਾਉਂ ਲਵ ਭੋਗ ਹਰ ਰਾਏ ਦੁਸ਼ਟ ਬਿਦਾਰੇ ਸਾਜਨ ਰਹਸੇ ਮੰਦਰ ਘਰੇ ਅਪਣਾਏ ਜਉ ਗ੍ਰਹਿ ਰਾਲ ਲਾਲ ਰੰਗੀਓ ਆਇਓ ਜਉ ਗ੍ਰਹਿ ਲਾਲ ਰੰਗੀਓ ਆਇਆ ਤਉ ਮੈਂ ਸਭ ਸੁਖ ਪਾਏ ਸਮ ਸਭਾ ਓਟ ਗੁਰਪੂਰੇ ਤੁਰ ਮਸਤਕ ਲੇਖ ਲਿਖਾਏ ਜਨ ਨਾਨਕ ਅੰਤਰ ਰੰਗੀਲਾ ਪਾਇਆ ਫਿਰ ਦੁੱਖ ਨਾ ਲਾਗੇ ਆਏ ਮਲਾਰ ਮਹੱਲਾ ਪੰਜਵਾਂ ਖੀਰ ਧਾਰ ਬਾਰਕ ਜਬ ਹੋਤਾ ਬਿਨ ਕੀਰੇ ਰਹਿਣ ਨਾ ਜਾਈ ਸਾਰ ਸੰਭਾਲ ਮਾਤਾ ਮੁਕਨੀਰੇ ਤਬੋ ਤ੍ਰਿਪਤ ਗਾਈ

ਨੂਆ ਲਾਏ ਸਵਾਰੇ ਥਾਨਾ ਪੁੱਛੂ ਸੰਤਾਂ ਜਾਏ ਖੋਜਤ ਖੋਜਤ ਮੈਂ ਪਾਹੁਨ ਮਿਲਿਓ ਭਗਤ ਕਰੋ ਨਿਤ ਪਾਏ ਜਬ ਪ੍ਰੈ ਆਏ ਬਸੈ ਗ੍ਰਹਿ ਅਸਨ ਤਬ ਹਮ ਮੰਗਲ।

ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੋਖ ਜਟਰ ਕਉ ਭਰਤੇ ਕਿਰਪਾ ਨਿੰਦ ਛੋੜ ਆਨ ਕਉ ਪੂਜੈ ਆਤਮ ਕਾਤੀ ਹਰਤੇ ਅਰਸ ਬਿਸਰਤ ਤੇ ਦੁਖ ਦੁਖ ਮਰਤੇ ਅਨਕ ਬਾਰ ਭ੍ਰਮ ਬਹੁ ਜੋਨੀ ਟੇਕਨ ਕਾਹੂ ਤਰਤੇ ਰਹਾਉ ਤਿਆਗ ਸੁਆਮੀ ਆਨ ਕਉ ਚਿਤਵਤ ਮੂੜ ਮੁਗਧ ਖਲ ਖਰ ਖਲ ਖਰਤੇ ਕਾਗਰ ਨਾਵ ਲੰਘੈ ਕਤ ਸਾਗਰ ਬਿਰਤਾ ਕਤ ਹਮ ਤਰਤੇ ਸਿਬਰ ਬੰਚ ਅਸੁਰ ਸੁਰ ਜੇਤੇ ਕਾ ਲਗਨ ਮੈਂ ਜਰਤੇ।

ਦੀ ਸੁਪਰ ਸੁਤੀ ਜੇਕਰ ਲਾਲ ਬਸਾਈ ਰਹਾਓ ਮੋਹਿ ਆਪ ਗੁਣ ਪ੍ਰਭ ਸਦਾ ਦੇ ਅਲਾ ਮੋਹਿ ਨਿਰਗੁਣ ਕੀ ਆ ਚਤੁਰਾਈ ਕਰੋਂ ਬਰਾਬਰ ਜੋ ਪ੍ਰੈ ਸੰਗਰਾਤੀ ਓਮੈਂ ਕੀ ਢਿਠਾਈ ਭਈ ਨਿਮਾਣੀ ਸਰਨਿਕਤਾ ਕੀ ਗੁਰ ਸਤਿਗੁਰ ਪੁਰਖ ਸੁਖਦਾਈ।

ਨਾਮ ਤੇ ਆਏ ਦੁੱਖ ਦਰਦ ਬਿਨਸੈ ਪਵ ਸਾਗਰ, ਗੁਰ ਕੀ ਮੂਰਤ ਹਿਰਦੈ ਬਸਾਏ ਰਹਾਉ, ਦੁਸ਼ਮਣ ਹਤੇ ਦੁਖੀ ਸਭ ਵਿਆਪੇ, ਹਰ ਸਰਨ ਆਈ ਆਏ, ਰਾਖਣ ਹਾਰੈ ਆਦੇ ਰਾਖਿਓ, ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲਵਿਕ।

ਬਿਸ਼ਰਤ ਮਰਨ ਜੀਵਨ ਹਰ ਮਿਲ ਤੇ ਜਨ ਕੋ ਦਰਸ਼ਨ ਦੀਜੈ ਨਾਮ ਅਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ ਪੰਜਵਾਂ।

感じ。

ਗੁਰੂ ਜੀ ਕੀ ਫਤਿਹ। ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੇ ਗੁਰਦੇਵ ਮੰਤ ਨਿਰੋਦਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਰਾ। ਇਹ ਸਲੋਕ ਆਦਿ ਅੰਤ

0: कर्ण करावन हार स्वामी
1: सगल कटा के अंतर जामी
0: अपने गत में तो जानो आपे
1: अपन संग आप प्रभ रते
0: तुमरी उस्तद तुम ते होए
1: नानक अवर न जान सकोए
0: सर्व धर्म में श्रेष्ठ धर्म
1: हर को नाम जप निर्मल कर्म
0: सगल क्रिया में उत्तम क्रिया
1: साथ संग दुर्मद मल हिरिया
0: सगल उदम में उदम भला
1: हर का नाम जपो जी सदा
0: सगल बानी में अमृत बाने
1: हर को जसन रसन पखानी
0: सगल थान ते उत्तम थान
1: नानक जे कट बसे हर नाम सलोक
0: निर्गुण यार आनया
1: सो प्रभ सदा समाल
0: जिन की आतिस चीत रख
1: नानक निविहीनाल अष्टपदी
0: तमैया के गुण चेत पराने
1: कमल मूलते कमल दृश्य जाने
0: जितु साज सवार सिगारिया
1: गर्भ अगन में जिने अभारिया
0: द्वार बार व्यवस्था तुझे प्यारे दूध
1: पर जोवन भोजन सुख सूद
0: बिरद प्याओ पर साख सैन
1: भूखया प्याओ बैठ को देन
0: यहो निर्गुण गुण कछु न बूझे
1: बाक्षले हो तो नानक सीजे
0: जय पर साद धर ऊपर सुख बसे
1: सोत परात मीत बंता संग हसे
0: जय पर साद पीवे शीतल जला
1: सुखदाई पवन पाप का मूला
0: जय पर साद भोगे सब रसा
1: सगल समग्री संग साथ बसा
0: दिने हस्त पाव कर नेत रसना
1: तिसे त्याग अवर संग रचना
0: ऐसे दुख मोड अंध व्यापे
1: नाने काल लियो प्रभ आपे
0: आद अंत जो राखन हार
1: तिस्य प्रीत ना करे गवार
0: जाकी सेवा नव निध पावे
1: तासियो मूड़ा मन नहीं लावे
0: जो ठाकुर सत सदा हजूरे
1: ता कोई अंधा जानत दूरे
0: जाकी टहल पावे दरगे मान
1: तिसे बसारे मुग्ध जान
0: सदा सदा है भूलन हार
1: नानक रखन हार अपार
0: रतन त्या कोडी संग रचे
1: सा छोड़ चूट संग मचे
0: जो शर नासो अस्तिर कर माने
1: जो होवन सो दूर पराने
0: छोड़ जाए तिसका शर्म करे
1: संग सहाय तिस पर हरे
0: चंदन लेप उतारे तोए
1: गर्दन परीत पसम संग होए
0: अंध कोप में पतित बिकराल
1: नाने काल लियो प्रभ दयाल
0: करतूत पशु की मानस जात
1: लोक पचारा करे दिन रात
0: बाहर पेख अंतर मल माया
1: शब्द ना कश करे छपाया
0: बाहर ज्ञान ध्यान स्नान
1: अंतर व्यापे लोभ समान
0: अंतर अगन बाहर तन स्वाहा
1: गल पाथर कैसे तरे था
0: जाके अंतर बसे प्रभ आप
1: नानक तेजन सहज समात
0: सुन अंधा कैसे मार्ग पावे
1: कर गयो ले उड़न बहावे
0: कहां बुझारत बुझे डोरा
1: निष्कहिए तो समझे पूरा
0: कहां बिस्नपद गावे घोंग
1: जतन करे तो भी स्वर पंग
0: पिंगल पर्वत पर पवन
1: नहीं होत उहा उस गमन
0: करतार करना मैं दीन बेंती करे
1: नानक तुमरी कृपा तारे
0: संग सहाय सो आवे ना चीत
1: जो बराई ता सियो प्रीत
0: बलवा के ग्रह पीतर बसे
1: आनंद केल माया संग रसे
0: दृढ़ कर माने मने प्रतीत
1: कारण आवे मूड़े चीत
0: बैर विरोध काम क्रोध मोह
1: झूठ पकार महा लोभ त्रो
0: याहू जुगत बिहाने कई जन्म
1: नानक राख लियो अपन कर कर्म
0: उठा कर तुम पै अरदास
1: जियो पिंड सब तेरी रास
0: तुम मात पिता हम बारक तेरे
1: तुमरी कृपा में सुख कनेरे
0: कोई ना जाने तुमरा अंत
1: ऊंचे ते ऊंचा भगवंत
0: सगल समग्री तुमरे सूत्र धारी
1: तुम ते हुए सो आज्ञाकारी
0: तुमरी गात में तुम ही जानी
1: नानक दास सदा करवानी सलोक
0: देन हार प्रभ छोड़ के
1: रागे आन स्वाए
0: नानक कहूँ न से जय
1: बिन नामे पत जाए अष्टपदी
0: दस बस तुले पाछे पावे
1: एक वस्त्र कान्ब खोट गवावे
0: एक बिना दे दास विहिरले
1: तुम हुआ कम कहम करे
0: निष्ठा कर स्यो नाही चारा
1: काको कीजे सद नमस्कारा
0: जाके मन लागा प्रभ मीठा
1: सर्व सुख कहू मन बूठा
0: जिस जाने अपना हुक्म मनाया
1: सर्व थोक नानक तिन पाया
0: अगनत साहो अपनी दे रास
1: खात पीत बाते अनद अलास
0: अपने अमान कछ बाहर साहो लए
1: अज्ञानी मन रोस करे
0: अपने प्रतीत आप ही खो
1: बहार उसका विश्वास न होवे
0: जिसकी बस्ते से आगे राखे
1: प्रभु की आज्ञा माने मथे
0: उसते चौगन करे निहाल
1: नानक साहिब सदा ध्याल
0: अनेक भांत माया के हेत
1: सर्व होत जान अनीत
0: ब्रह की छाया स्यों रंग लावे
1: ओ बिन से ओ मन पछतावे
0: जोदी से सो चालन हार
1: लाभ त्रियो तय ਅੰਧ ਅੰਧਾਰ
0: ਮਟਾਊ ਸਿਉ ਜੋ ਲਾਵੇ ਨੈ
1: ਤਾਂ ਕੋਈ ਹੱਥ ਨਾ ਆਵੇ ਕੇ
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਧਨ ਧਨ ਕਟੁੰਬ ਸੰਭਾਇਆ
1: ਮਿਥਿਆ ਹੁਮੇ ਮਮਤਾ ਮਾਇਆ
0: ਮਿਥਿਆ ਰਾਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਬਿਕਰਾਲ
0: ਮਿਥਿਆ ਰਥ ਹਸਤੀ ਅਸਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗਮਾਨ
0: ਅਸਥਿਰ ਭਗਤ ਸਾਧ ਕੀ ਸਰਨ
1: ਨਾਨਕ ਜਬ ਜਬ ਜੀਵੇ ਹਰ ਕੇ ਚਰਨ
0: ਮਿਥਿਆ ਸਰਵਨ ਪਰ ਨਿੰਦਾ ਸੁਣੈ
1: ਮਿਥਿਆ ਅਸਤ ਪਰ ਦਰਬ ਕੋ ਹਿਰੇ
0: ਮਿਥਿਆ ਨੇਤਰ ਪੇਖਤ ਪਾਲ ਤਰਿਆ ਰੁਪਾਦ
1: ਮਿਥਿਆ ਰਸਨਾ ਭੋਜਨ ਅਨ ਸੁਭਾਦ
0: ਮਿਥਿਆ ਚਰਨ ਪਰ ਵਿਕਾਰ ਕੋ ਧਾਵੇ
1: ਮਿਥਿਆ ਮਨ ਪਰ ਲੋਭ ਲੁਭਾਵੇ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਕਾਰਾ
0: ਬਿਨ ਬੂਜੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਥੀ ਸਾਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੂਚਾ
0: ਬਿਰਥਾ ਨਾਮ ਬਿਨਾ ਤਨ ਅੰਧ
1: ਮੁਖ ਆਮਦ ਤਾਂ ਕੇ ਦਰਗੰਧ
0: ਬਿਨ ਸਿਮਰਨ ਦੇ ਨਰੈਣ ਬਿਰਥਾ ਬਿਹਾਏ
1: ਨੇਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਜਿਉ ਕਰਪਣ ਕੇ ਨਰਾਰਧ ਦਾਮ
0: ਧਨ ਧਨ ਤੇ ਜਨ ਜੈ ਘਟ ਬਸਿਓ ਹਰ ਨਾਮ
1: ਨਾਨਕ ਤਾਂ ਕੇ ਬਲ ਬਲ ਜਾਓ
0: ਰਹਿਤ ਅਵਰ ਕਛ ਅਵਰ ਕਮਾਵਤ
1: ਮਨੇ ਪ੍ਰੀਤ ਮੁਖੋ ਗੰਢ ਲਾਵਤ
0: ਜਾਨਣ ਹਾਰ ਪ੍ਰਭੂ ਪਰਬੀਨ
1: ਵਾਰ ਭੇਖ ਨਾ ਕਾਹੂ ਪੀਨ
0: ਅਵਰ ਉਪਦੇਸੇ ਆਪ ਨਾ ਕਰੇ
1: ਆਵਤ ਜਾਵਤ ਜਨਮੇ ਮਰੇ
0: ਜਿਸਕੇ ਅੰਤਰ ਬਸੇ ਨਿਰੰਕਾਰ
1: ਜਿਸਕੀ ਸੀਖ ਤਰੇ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਜਨ ਚਰਨ ਪਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ
1: ਆਪਣਾ ਕਿਆ ਆਪੇ ਮਾਨੇ
0: ਆਪੇ ਆਪ ਆਪ ਕਰਤ ਨਿਬੇਰਾ
1: ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੀਰਾ
0: ਪਾਪ ਸਿਆਨਪ ਸਗਲ ਤੇ ਰਹਿਤ
1: ਸਭ ਕੋ ਜਾਣੇ ਆਤਮ ਕੀ ਰਹਿਤ
0: ਜਿਸ ਭਾਵੇ ਤਿਸ ਲਏ ਲੜ ਲਾਏ
1: ਥਾਨਥ ਨਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ ਨਾਨਕ ਹਰੀ ਸਲੋਕ
0: ਕਾਮ ਕਰੋਦਰ ਲੋਭ ਮੋ
1: ਬਿਨ ਸਜਾਏ ਅਮੀਵ
0: ਨਾਨਕ ਪ੍ਰਭ ਸਰਨਾਗਤੀ
1: ਘਰ ਪ੍ਰਸਾਦ ਗੁਰਦੇਵ ਅਸ਼ਟਪਦੀ
0: ਜੈ ਪ੍ਰਸਾਦ ਸਤੀ ਅੰਮ੍ਰਿਤ ਖਾਹੇ
1: ਰਿਖਾ ਕਰ ਕੋ ਰਖ ਮਨ ਮਾਹੇ
0: ਜੈ ਪ੍ਰਸਾਦ ਸੁਗੰਧਤ ਤਨ ਲਾਵੇ
1: ਜਿਸ ਕੋ ਸਿਮਰਤ ਪਰਮ ਗਤ ਪਾਵੇ
0: ਜੈ ਪ੍ਰਸਾਦ ਬਸੇ ਸੁਖ ਮੰਦਰ
1: ਜਿਸੇ ਧਿਆਏ ਸਦਾ ਮਨ ਅੰਦਰ
0: ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪੈਰ ਸਿਮਰੋ ਤਿਸ ਰਸਨਾ
0: ਜੈ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਏ ਧਿਆਵਣ ਯੋਗ
0: ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ
1: ਜਿਸੇ ਤਿਆਕਤ ਅਵਰ ਲਭਾਵੇ
0: ਜੈ ਪ੍ਰਸਾਦ ਸੁਖ ਸਹਿਜ ਸੋਈ ਜੇ
1: ਮਨ ਆਠ ਪੈਰ ਤਾਂ ਕਾ ਜਸ ਗਾਵੀਜੇ
0: ਜੈ ਪ੍ਰਸਾਦ ਤੁਝ ਸਭ ਕੋ ਮਾਨੇ
1: ਮੁਖ ਤਾਂ ਕੋ ਜਸ ਰਸਨ ਪਖਾਨੇ
0: ਜੈ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰਗੇ ਮਾਨ ਪਾਵੇ
1: ਨਾਨਕ ਪਾਸੇ ਤੀ ਕਰ ਜਾਵੇ
0: ਜੈ ਪ੍ਰਸਾਦ ਹਰੋ ਕੰਚਨ ਦੇਹੀ
1: ਲਿਬਲਾ ਹੋ ਤਿਸ ਰਾਮ ਸਨੇਹੀ
0: ਜੈ ਪ੍ਰਸਾਦ ਤੇਰਾ ਓਲਾ ਰਹਿ
1: ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਜੈ ਪ੍ਰਸਾਦ ਤੇਰੇ ਸਗਲ ਸਿੱਧਰ ਢਾਕੇ
1: ਮਨ ਸਰਨੀ ਪਰ ਠਾਕਰ ਪ੍ਰਭ ਤਾਂ ਕੇ
0: ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ
1: ਮਨ ਸਾ ਸਾ ਸਿਮਰੋ ਪ੍ਰਭ ਊਚੇ
0: ਜੈ ਪ੍ਰਸਾਦ ਪਾਏ ਦੁਰਲਭ ਦੇ
1: ਨਾਨਕ ਤਾਂ ਕੀ ਭਗਤ ਕਰੇ
0: ਜੈ ਪ੍ਰਸਾਦ ਆ ਭੁਖਨ ਪਹਿਰੀ ਜੇ
1: ਮਨ ਤੇ ਸਿਮਰਤ ਕਿਉ ਆਲ ਸਕੀਜੇ
0: ਜੈ ਪ੍ਰਸਾਦ ਅਸਵ ਹਸਤ ਸਵਾਰੀ
1: ਮਨ ਤਿਸ ਪ੍ਰਭ ਕੋ ਕਬੂ ਨਾ ਬਸਾਰੀ
0: ਜੈ ਪ੍ਰਸਾਦ ਬਾਗ ਮਿਲਖ ਧਨਾ
1: ਰਾਖ ਭਰੋ ਪ੍ਰਭ ਆਪਣੇ ਮਨਾ
0: ਤੇਰੀ ਮਨ ਬੰਤ ਬਨਾਏ
1: ਊਠ ਬੈਠ ਸਾ ਤਿਸੇ ਧਿਆਈ
0: ਤਿਸੇ ਧਿਆਈ ਜੋ ਇਕ ਅਲਖ ਹੈ
1: ਇਹਾ ਉਹਾ ਨਾਨਕ ਤੇਰੀ ਰੱਖੇ
0: ਜੈ ਪ੍ਰਸਾਦ ਕਰੇ ਪੁੰਨ ਬਹੁਦਾਨ
1: ਮਨ ਆਠ ਪੈਰ ਕਾ ਤਿਸ ਕਾ ਧਿਆਨ
0: ਜੈ ਪ੍ਰਸਾਦ ਤੋ ਚਾਰ ਬਿਹਾਰੀ
1: ਜਿਸ ਪ੍ਰਭ ਕੋ ਸਾਹ ਸਾਹ ਚਿਤਾਰੀ
0: ਜੈ ਪ੍ਰਸਾਦ ਤੇਰਾ ਸੁੰਦਰ ਰੂਪ
1: ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੈ ਪ੍ਰਸਾਦ ਤੇਰੀ ਨੇਕੀ ਜਾਤ
1: ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੈ ਪ੍ਰਸਾਦ ਤੇਰੀ ਪਤ ਰਹੇ
1: ਗੁਰ ਪ੍ਰਸਾਦ ਨਾਨਕ ਜਸ ਕਹੇ
0: ਜੈ ਪ੍ਰਸਾਦ ਸੁਨੇ ਕਰਨ ਨਾਦ
1: ਜੇ ਪ੍ਰਸਾਦ ਭੇਖੇ ਬਿਸਮਾਦ
0: ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਹਿਜੇ ਬਸਨਾ
0: ਜੈ ਪ੍ਰਸਾਦ ਹਸਤ ਕਰ ਚਲੇ
1: ਜੇ ਪ੍ਰਸਾਦ ਸੰਪੂਰਨ ਫਲੇ
0: ਜੈ ਪ੍ਰਸਾਦ ਪਰਮ ਗਤ ਪਾਵੇ
1: ਜੇ ਪ੍ਰਸਾਦ ਸੁਖ ਸਹਿਜ ਸਮਾਵੇ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
1: ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
0: ਜੈ ਪ੍ਰਸਾਦ ਤੇਰਾ ਪ੍ਰਤਾਪ
1: ਰੇ ਮਨ ਮੂਰਤ ਤਾਂ ਕੋ ਜਾਪ
0: ਜੈ ਪ੍ਰਸਾਦ ਤੇਰੇ ਕਾਰਜ ਪੂਰੇ
1: ਜਿਸੇ ਜਨ ਮਨ ਸਦਾ ਹੰਜੂਰੇ
0: ਜੈ ਪ੍ਰਸਾਦ ਤੂੰ ਪਾਵੇ ਸਾਚ
1: ਰੇ ਮਨ ਮੇਰੇ ਤੂੰ ਤਾਂ ਸਿਉ ਰਾਚ
0: ਜੈ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੇ ਜਪ ਸੋਏ होए।
0: आप जपाए जपे सो नाम,
1: आप गवाए सो हर गुण गाओ।
0: प्रभु कृपाते होए परगास,
1: प्रभु दयाते कमल बगास।
0: प्रभु सब प्रसन्न बसे मन सोए,
1: प्रभु दयाते मत उत्तम होए।
0: सर्व निधान प्रभु तेरी मया,
1: आपको कछु न कहनु ले।

0: ಮಖನೆ ಮಖ ಠಾಕುರ ನಮಸ್ಕಾರ
1: ನಾನಿಕೋ ಪರ ಸಕಲ ಸಿತಾರೆ ಅಷ್ಟಪದಿ
0: ಮಿಥ್ಯಾ ನಾಹಿ ರಸನಾ ಪರಸ
1: ಮನ್ ಮೇ ಪ್ರೀತ ನಿರಂಜನ ದರ್ಸ
0: ಪರ ತ್ರಯಾ ರೂಪ ನಾ ಪೇಖೆ ನೇತ
1: ಸಾಧಕಿ ಟೈರ ಸಂತ ಸಂಗ ಹೇತ
0: ಕರ್ನಾ ಸುನೆ ಕಾಹು ಕೀ ನಿಂದಾ
1: ಸಭ ತೇ ಜಾನೆ ಆಪ್ಸ ಕೋ ಮಂದಾ
0: ಗುರು ಪ್ರಸಾದ ಬಿಖ್ಯಾ ಪರ ಹರೇ
1: ಮನ್ ಕೀ ವಾಸನಾ ಮನ್ ತೇ ಟರೆ
0: ಇಂದ್ರಿ ಜಿತ ಪಂಚ ದುಖ ತೇ ರಹತ
1: ನಾನಕ ಕೋಟ ಮದೇ ಕೋ ಐಸಾ ಪರಸ
0: ਵੈਸਨੋ ਸੋਜੇ ਸੋਪਰ ਸੋ ਪਰਸਾਨ
1: ਵਿਸਰ ਕੀ ਮਾਇਆ ਤੇ ਹੋਏ ਪਿੰਨ
0: ਕਰਮ ਕਰਤ ਹੋਵੇ ਨਾ ਕਰ
1: ਇਸ ਵੈਸਨੋ ਕਾ ਨਿਰਮਲ ਧਰਮ
0: ਕਾਹੋ ਫਲ ਕੀ ਇੱਛਾ ਨਹੀਂ ਬਾਛੇ
1: ਕੇਵਲ ਭਗਤ ਕੀਰਤ ਸੰਗ ਰਾਚੇ
0: ਮੰਤਨ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੇ ਅਵਰਾ ਨਾਮ ਜਪਾਵੇ
1: ਨਾਨਕ ਉਹ ਵੈਸਨੋ ਪਰਮ ਗਤ ਪਾਵੇ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਦੇ ਆਗੇ ਦੁਸ਼ਟ ਕਾ ਸੰਗ
0: ਮੰਤੇ ਬਿਨਸੇ ਸਗਲਾ ਭਰਮ
1: ਪੂਜੇ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਾਲਕ ਹੋਵੇ
1: ਜਿਸ ਭਗਵਤੀ ਕੀ ਮਤ ਉੱਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮਨ ਤਨ ਅਰਪੇ ਬਿਸ਼ਨ ਫਰੀਤ
0: ਹਰ ਕੇ ਚਰਨ ਹਿਰਦੇ ਬਸਾਵੇ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
0: ਸੋ ਪੰਡਤ ਜੋ ਮਨ ਪਰ ਬੋਧੈ
1: ਰਾਮ ਨਾਮ ਅੰਤਰ ਮੈਂ ਸੋਧੇ
0: ਰਾਮ ਨਾਮ ਸਾਰਸ ਪੀਵੇ
1: ਉਸ ਪੰਡਤ ਕੇ ਉਪਦੇਸ਼ ਜਗ ਜੀਵੇ
0: ਹਰ ਕੀ ਕਥਾ ਹਿਰਦੇ ਬਸਾਵੇ
1: ਸੋ ਪੰਡਤ ਫਿਰ ਜੋ ਨ ਆਵੇ
0: ਵੇਦ ਪੁਰਾਣ ਸਿਮਰਤ ਬੂਜੇ ਮੂਲ
1: ਸੁਖ ਮੈਂ ਜਾਣੇ ਅਸਤੂਲ
0: ਸੋਮਰ ਨਾ ਕੋ ਦੇ ਉਪਦੇਸ਼
1: ਨਾਨਕ ਪੰਡਿਤ ਕੋ ਸਦਾ ਦੇਸ
0: ਬੀਜ ਮੰਤਰ ਸਰਬ ਕੋ ਗਿਆਨ
1: ਜੋ ਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੇ ਤਿਸਕੀ ਗਤ ਹੋਏ
1: ਸਾਧ ਸੰਗ ਪਾਵੇ ਜਨ ਕੋਏ
0: ਕਰ ਕਿਰਪਾ ਅੰਤਰ ਉਰਤਾਰੇ
1: ਬਸ ਪ੍ਰੇਤ ਮੁਗਧ ਪਾਥਰ ਕੋ ਉਤਾਰੇ
0: ਸਰਬ ਰੋਗ ਕਾ ਔਖਦ ਨਾਮ
1: ਕਲਿਆਣ ਰੂਹ ਮੰਗਲ ਗੁਣ ਗਾਮ
0: ਕਾਹੋ ਜੁਗਤ ਕਿਤੇ ਨਾ ਪਾਈਏ ਧਰਮ
1: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ
1: ਤਿਸ ਕਾ ਨਾਮ ਸਤ ਰਾਮ ਦਾਸ
0: ਆਤਮ ਰਾਮ ਤਿਸ ਨਦਰੀ ਆਇਆ
1: ਦਾਤ ਸਤਨ ਪਾਏ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ
1: ਸੋ ਦਾਸ ਦਰ ਗਏ ਪਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਜਿਸ ਸਾਚ ਕੋ ਸਭ ਸੋਝੀ ਪਰੇ
0: ਸਗਲ ਸੰਗ ਆਤਮ ਉਦਾਸ
1: ਐਸੀ ਜੁਗਤ ਨਾਨਕ ਰਾਮ ਦਾਸ
0: ਪ੍ਰਭ ਕੀ ਆਗਿਆ ਆਤਮ ਹਿਤਾਵੇ
1: ਜੀਵਨ ਮੁਕਤ ਸੋ ਕਹਾਵੇ
0: ਐਸਾ ਹਰਖ ਤੈਸਾ ਉਸ ਸੋਗ
1: ਸਦਾ ਅਨੰਤੇ ਨਹੀਂ ਵਿਯੋਗ
0: ਤੈਸਾ ਸਵਰਨ ਤੈਸੀ ਸਮਾਟੀ
1: ਤੈਸਾ ਅੰਮ੍ਰਿਤ ਤੈਸੀ ਵੀ ਖਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ
1: ਨਾਨਕ ਉਹ ਪੁਰ ਕਹੀਏ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ
1: ਜਿਤ ਜਿਤ ਕਾ ਰਾਖੇ ਤੈਸਾ ਤੇ ਨਾਉ
0: ਆਪੇ ਕਰਨ ਕਰਾਵਨ ਜੋਗ
1: ਪ੍ਰਭਾਵੇ ਸੋਈ ਫੁਨ ਹੋਗ
0: ਪਸਰੇ ਆਪ ਹੋਏ ਅਨੰਤ ਤਰੰਗ
1: ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੇ ਤੈਸਾ ਪ੍ਰਗਾਸ
1: ਪਾਰ ਬ੍ਰਹਮ ਕਰਤਾ ਬਨਾਸ
0: ਸਦਾ ਸਦਾ ਸਦਾ ਦਿਆਲ
1: ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ
0: ਉਸਤਤ ਕਰੇ ਅਨੇਕ ਜਨ
1: ਅੰਤ ਨ ਪਾਰਾ ਬਾਰ
0: ਨਾਨਕ ਰਚਨਾ ਪ੍ਰਭ ਰਚੀ
1: ਬੋਬ ਦਿਆਨਕ ਪ੍ਰਕਾਰ
0: ਕਈ ਕੋਟ ਹੋਏ ਪੁਜਾਰੀ
1: ਕਈ ਕੋਟ ਆਚਾਰ ਬਿਹਾਰੀ
0: ਕਈ ਕੋਟ ਭਏ ਤੀਰਥ ਵਾਸੀ
1: ਕਈ ਕੋਟ ਮਨ ਪ੍ਰਮ ਉਦਾਸੀ
0: ਕਈ ਕੋਟ ਵੇਦ ਕੇ ਸਰੋਤੇ
1: ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰੇ
1: ਕਈ ਕੋਟ ਕਬ ਕਬ ਵਿਚਾਰੇ
0: ਕਈ ਕੋਟ ਨਵ ਤਨ ਨਾਮ ਤੇ ਆਵੇ
1: ਨਾਨਕ ਕਰਤੇ ਕਾ ਅੰਤ ਨਾ ਪਾਵੇ
0: ਕਈ ਕੋਟ ਭਏ ਅਭਿਮਾਨੀ
1: ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਅਪੇਕ ਆਤਮ ਨ ਕੋਰ
0: ਕਈ ਕੋਟ ਪਰ ਦਰਬ ਕੋ ਹਿਰੇ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸ਼ਰਮ ਮਾਹੇ
1: ਕਈ ਕੋਟ ਪਰ ਦੇਸ ਪਰਮਾਏ
0: ਜਿਤ ਜਿਤ ਲਾਵੋ ਤੇ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਉਪਾਏ
1: ਕਈ ਕੋਟ ਪਾਥਰ ਬਿਰਖ ਨਿਪਜਾਏ
0: ਕਈ ਕੋਟ ਪਵਨ ਪਾਣੀ ਬੈਸੰਤ
1: ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸੀਰ ਸੋਰ ਨੇ ਖਤਰ
1: ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ
0: ਸਗਲ ਸਮਗਰੀ ਆਪਣੇ ਸੂਤ ਧਾਰੇ
1: ਨਾਨਕ ਜਿਸ ਭਾਵੇ ਤਿਸ ਨਿਸ ਤਾਰੇ
0: ਕਈ ਕੋਟ ਰਾਜਸਥਾਮਕ ਸਾਤਕ
1: ਕਈ ਕੋਟ ਵੇਦ ਪ੍ਰਾਣ ਸਿਮਰ ਸਾਸਤ
0: ਕਈ ਕੋਟ ਕੀ ਹੈ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਹੈ ਚਿਰ ਜੀਵੇ
1: ਕਈ ਕੋਟ ਗਿਰੀ ਮੇਰ ਸਵਰਨ ਸੀਵੇ
0: ਕਈ ਕੋਟ ਜਖੀਏ ਕਿੰਦਰ ਪਿਸਾਚ
1: ਕਈ ਕੋਟ ਭੂਤ ਪ੍ਰੇ ਸੁਕਰ ਮਰਗਾਚ
0: ਸਭ ਤੇ ਨੇਰੇ ਸਭੂਨ ਤੇ ਦੂਰ
1: ਨਾਨਕ ਆਪ ਅਲਿਪਤਰਿਆ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸਵਰਗ ਨਿਵਾਸੀ
0: ਕਈ ਕੋਟ ਜਨਮੇ ਜੀਵੇ ਮਰੇ
1: ਕਈ ਕੋਟ ਭੋਜਨ ਨੀ ਫਿਰੇ,
0: ਕਈ ਕੋਟ ਬੈਠਤ ਹੀ ਖਾਏ,
1: ਕਈ ਕੋਟ ਕਾਲੇ ਤਕ ਪਾਏ,
0: ਕਈ ਕੋਟ ਕੀਏ ਰਤਨ ਕਈ ਕੋਟ ਕੀਏ ਧਨਵੰਤ,
1: ਕਈ ਕੋਟ ਮਾਇਆ ਮੈਂ ਚਿੰਤ,
0: ਜੈ ਜੈ ਭਾਣਾ ਤੈ ਤੈ ਰਾਖੇ,
1: ਨਾਨਕ ਸਭ ਕੁਛ ਪ੍ਰਭ ਕੇ ਹੱਥੇ,
0: ਕਈ ਕੋਟ ਭਏ ਬੈਰਾਗੀ,
1: ਰਾਮ ਨਾਮ ਸੰਗ ਤਿੰਨ ਲਿਵ ਲਾਗੀ,
0: ਕਈ ਕੋਟ ਪ੍ਰਭ ਕੋ ਖੋ ਜਾਂਦੇ,
1: ਆਤਮ ਮੈਂ ਪਾਰ ਬ੍ਰਹਮ ਲਾਂਦੇ,
0: ਕਈ ਕੋਟ ਦਰਸ਼ਨ ਪ੍ਰਭ ਪਿਆਸ,
1: ਤਿੰਨ ਕੋ ਮਿਲਿਓ ਪ੍ਰਭ ਅਭਿਨਾਸ,
0: ਕਈ ਕੋਟ ਮੰਗੇ ਸਤ ਸੰਗ,
1: ਪਾਰ ਬ੍ਰਹਮ ਤੇ ਲਾਗਾ ਰੰਗ,
0: ਜਿਨ ਕੋ ਹੋਏ ਆਪ ਸੋ ਪ੍ਰਸੰਨ,
1: ਨਾਨਕ ਤੇ ਜਨ ਸਦਾ ਧੰਨ ਧੰਨ,
0: ਕਈ ਕੋਟ ਖਾਣੀ ਅਰਖੰਡ,
1: ਕਈ ਕੋਟ ਆਕਾਸ਼ ਬ੍ਰਹਿਮੰਡ,
0: ਕਈ ਕੋਟ ਹੋਏ ਅਵਤਾਰ,
1: ਕਈ ਜੁਗਤ ਕੀ ਨੋ ਬਸਤਾਰ,
0: ਕਈ ਬਾਰ ਪਸਰੇ ਅਪਸਾਰ,
1: ਸਦਾ ਸਦਾ ਇਕ ਇਕ ਅਹੰਕਾਰ,
0: ਕਈ ਕੋਟ ਕੀਨੇ ਬਹੁ ਭਾਂਤ,
1: ਪ੍ਰਭਤੇ ਹੋਏ ਪ੍ਰਮਾਏ ਸਮਾਏ,
0: ਤਾਂ ਕਾ ਅੰਤ ਨਾ ਜਾਣੇ ਕੋਈ,
1: ਆਪੇ ਆਪ ਨਾਨਕ ਪ੍ਰਭ ਸੋਏ,
0: ਕਈ ਕੋਟ ਪਾਰ ਬ੍ਰਹਮ ਕੇ ਦਾਸ,
1: ਤਿਨ ਹੋਵਤ ਆਤਮ ਪ੍ਰਗਾਸ,
0: ਕਈ ਕੋਟ ਤੱਟ ਕੇ ਬੇਤੇ,
1: ਸਦਾ ਨਿਹਾਰੋ ਇਕੋ ਨੇਤਰੇ,
0: ਕਈ ਕੋਟ ਨਾਮ ਰਸ ਪੀਵੈ,
1: ਅਮਰ ਪੈ ਸਦ ਸਦ ਹੀ ਜੀਵੇ,
0: ਕਈ ਕੋਟ ਨਾਮ ਗੁਣ ਗਾਵੈ,
1: ਆਤਮ ਰਸ ਸੁਖ ਸਹਿਜ ਸਮਾਵੇ,
0: ਆਪਣੇ ਜਨ ਕੋ

0: ನಾನಕ ಕತೆ ಸುಬಲೆ ಹಾರನೆ
1: ಅಷ್ಟಪದಿ
0: ಕರ್ಣಕ ರಾವಣ ಕರ್ಣೆ ಜೋಗ
1: ಜ್ಯೋತಿಷ ಪಾವೆ ಸೋಯಿ ಯೋಗ
0: ಚಿನ್ಮಯ ಥಾಪ ಥಾಪನ ಹಾರ
1: ಆಂತನೇ ಕಿಶ ಪಾರ ಬಾರ
0: ಹುಕ್ಮೇ ತಾರ ತಾರ ರಹಾವೆ
1: ಹುಕ್ಮೇ ಉಜೇ ಹುಕ್ಮ ಸುಮಾವೆ
0: ಹುಕ್ಮೇ ಊಚ ನೀಚ ವ್ಯವಹಾರ
1: ಹುಕ್ಮೇ ಅನ್ನ ಕರಂಗ ಪ್ರಕಾರ
0: ಕರ ಕರ ದೇಖೇ ಅಪನೇ ವಡಿಯಾಯಿ
1: ನಾನಕ ಸಭ ಮೇ ರಹಾ ಸಮಾಯಿ
0: ಪ್ರಭಾವೇ ಮಾನುಖ ಗತ ಪಾವೇ
1: ಪ್ರಭಾವೇ ತಾ ಪಥರ ತರಾವೇ
0: ಪ್ರಭಾವೇ ಬಿನ ಸಾಸ್ತೇ ರಾಖೇ
1: ಪ್ರಭಾವೇ ತಾ ಹರ ಗುಣ ಪಾಖೇ
0: ಪ್ರಭಾವೇ ತಾ ಪತಿತ ಉದಾರೇ
1: ಆಪ ಕರೇ ಆಪಣ ವಿಚಾರೇ
0: ತುಹಾ ಸ್ರಿಯಾ ಕಾ ಆಪ ಸ್ವಾಮೀ
1: ಖೇಲೇ ಭಿಕ್ಷೇ ಅಂತರ ಜಾಮೀ
0: ಜೋ ಪಾವೇ ಸೋ ಕಾರ ಕರಾವೇ
1: ನಾನಕ ದೃಷ್ಟಿ ಅವರ ನಾ ಆವೇ
0: ಕಹ ಮಾನುಖ ತೇ ಕ್ಯಾ ಹೋಯ ಆವೇ
1: ಜ್ಯೋತಿಷ ಪಾವೇ ಸೋಈ ಕರಾವೇ
0: ಇಸ್ಕೇ ಹಾಥ ಹೋಯ ತಾ ಸಭ ಕಿಛ ಲೇ
1: ಜ್ಯೋತಿಷ ಪಾವೇ ಸೋಈ ಕರೇ
0: ಅನ ಜಾನಂತ ಭಿಖ್ಯಾ ಮೈ ರಚೇ
1: ಜೇ ಜಾನಂತ ಆಪಣ ಆಪ ಬಚೇ
0: ಭರ್ಮೇ ಭೂಲಾ ದಯ ದಿಸತ ಆವೇ
1: ನಿಮಖ ಮೈ ಚಾರ ಕುಂಟ ಫಿರ ಆವೇ
0: ਕਰ ਕਿਰਪਾ ਜਿਸ ਆਪਣੇ ਭਗਤ ਦੇ
1: ਨਾਨਕ ਤੇਜਨ ਨਾਮ ਮਿਲੇ
0: ਖਿਨ ਮੈਂ ਨੀਚ ਕੀਟ ਕੋ ਰਾਜ
1: ਪਾਰ ਬ੍ਰਹਮ ਗਰੀਬ ਨਵਾਜ
0: ਜਾਂਕਾ ਦ੍ਰਿਸ਼ਟ ਕਛੂ ਨਾ ਆਵੇ
1: ਜਿਸ ਤਕਾਲ ਦੇ ਦੁਰਟਾਵੇ
0: ਜਾਂਕੋ ਆਪਣੇ ਕਰੇ ਬਖਸੀਸ
1: ਤਾਂਕਾ ਲੇਖਾ ਨਾ ਗਲੇ ਜਗਦੀਸ
0: ਜਿਉ ਪਿੰਡ ਸਭ ਤਿਸ ਕੀ ਰਾਸ
1: ਘਟ ਘਟ ਪੂਰਨ ਬ੍ਰਹਮ ਪ੍ਰਗਾਸ
0: ਆਪਣੇ ਬੰਤ ਆਪ ਬਨਾਈ
1: ਨਾਨਕ ਜੀਵੇ ਦੇਖ ਵਡਾਈ
0: ਇਸਕਾ ਬਲ ਨਾਹੀ ਇਸ ਹਾਥ
1: ਕਰਨ ਕਰਾਵਣ ਸਰਬ ਕੋ ਨਾ
0: ਆਗਿਆਕਾਰੀ ਬਪਰਾ ਜੀਉ
1: ਜੋਤਿਸ ਭਾਵੇ ਸੋਈ ਫੁਨ ਥੀਉ
0: ਕਭੋ ਊਚ ਨੀਚ ਮੈਂ ਬਸੇ
1: ਕਭੋ ਸੋਗ ਹਰ ਕਰੰਗ ਹਸੇ
0: ਕਭੋ ਨਿੰਦ ਚਿੰਦ ਵਿਵਹਾਰ
1: ਕਭੋ ਊਪ ਆਕਾਸ਼ ਪਿਆਰ
0: ਕਭੋ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਣਾ ਮਣ ਹਾਰ
0: ਕਭੋ ਨਿਰਤ ਕਰੇ ਬੋ ਭਾਂਤ
1: ਕਭੋ ਸੋਏ ਰਹੇ ਦਿਨ ਰਾਤ
0: ਕਭੋ ਮਹਾ ਕ੍ਰੋਧ ਬਿਕਰਾਲ
1: ਕਭੋ ਸਰਬ ਕੀ ਹੋ ਤਰਵਾਲ
0: ਕਭੋ ਹੋਏ ਬਹੇ ਬੜ ਰਾਜਾ
1: ਕਭੋ ਭਿਖਾਰੀ ਨੀਚ ਕਾ ਸਾਜਾ
0: ਕਭੋ ਅਪਕਿਰਤ ਮੈਂ ਆਵੇ
1: ਕਭੋ ਭਲਾ ਭਲਾ ਕਹਾਵੇ
0: ਜਿਉ ਪ੍ਰਭ ਰਾਖੇ ਤਿਵ ਹੀ ਰਹੇ
1: ਗੁਰ ਪ੍ਰਸਾਦ ਨਾਨਕ ਸਚ ਕਹੇ
0: ਕਭੋ ਹੋਏ ਪੰਡਿਤ ਕਰੇ ਬਖਿਆਨ
1: ਕਭੋ ਮੋਹ ਧਾਰੀ ਲਾਵੇ ਧਿਆਨ
0: ਕਭੋ ਤਟ ਤੀਰਥ ਇਸਨਾਨ
1: ਕਭੋ ਸਿੱਧ ਸਾਧਕ ਮੁਖ ਗਿਆਨ
0: ਕਭੋ ਕੀਟ ਹਸਤ ਪਤੰਗ ਹੋਏ ਜੀਆਂ
1: ਅਨਕ ਜੋਨ ਭਰਮੇ ਭਰਮੀਆਂ
0: ਨਾਨਾ ਰੂਪ ਜੋ ਸਵਾਗੀ ਦਿਖਾਵੇ
1: ਜਿਉ ਪ੍ਰਭ ਭਾਵੇ ਤਿਵੇਂ ਨਚਾਵੇ
0: ਜੋਤਿਸ ਭਾਵੇ ਸੋਈ ਹੋਏ
1: ਨਾਨਕ ਦੂਜਾ ਅਵਰ ਨਾ ਕੋਏ
0: ਕਭੋ ਸਾਧ ਸੰਗਤ ਇਹ ਪਾਵੇ
1: ਉਸ ਸਥਾਨ ਤੇ ਬੋਰ ਨਾ ਆਵੇ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਬਨਾਸ
0: ਮਨ ਤਨ ਨਾਮ ਰਤੇ ਇਕ ਰੰਗ
1: ਸਦਾ ਬਸੇ ਪਾਰ ਬ੍ਰਹਮ ਕੇ ਸੰਗ
0: ਜਿਉ ਜਲ ਮੈਂ ਜਲ ਆਏ ਖਟਾਨਾ

0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ
0: ਕੀਰੀ ਮੇ ਕਲ ਰਾਖੇ
1: ਲਸ਼ਕਰ ਕੋਟ
0: ਜਿਸਕਾ ਸਾਸ ਨ ਕਾਢਤ ਆਪ
1: ਤਾਕੋ ਰਾਖ ਦੇ ਕਰ ਹਾਥ
0: ਮਾਨਸ ਜਤਨ ਕਰਤ ਬਹੁ ਪਾਤ
1: ਜਿਸਕੇ ਕਰਤਾ ਬਿਰਥੇ ਜਾਤ
0: ਮਾਰੇ ਨ ਰਾਖੇ ਅਵਰ ਨ ਕੋਈ
1: ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਣੀ
1: ਜਪ ਨਾਨਕ ਪ੍ਰਭ ਅਰਖ ਬਡਾਣੀ
0: ਬਾਰੰਬਾਰ ਬਾਰ ਪ੍ਰਭ ਜਪੀਏ
1: ਅਮ੍ਰਿਤੇ ਮਨ ਤੰਤਰ
0: ਨਾਮ ਰਤਨ ਜਿਨ ਗੁਰਮੁਖ ਪਾਇਆ
1: ਜਿਸਕੇ ਸਬਰ ਨਾ ਇੰਦਰ ਸਟਾਇਆ
0: ਨਾਮ ਤਨ ਨਾਮੋ ਰੂਪ ਰੰਗ
1: ਨਾਮੋ ਸੁਖ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮਨ ਤਨ ਨਾਮੇ ਨਾਮ ਸਮਾਨੇ
0: ਉਠਤ ਬੈਠਤ ਸੋਭਤ ਨਾਮ
1: ਕੋ ਨਾਨਕ ਜਨ ਕੇ ਸਦ ਕਾਮ
0: ਬੋਲੋ ਜਸ ਜਿਹਵਾ ਦਿਨ ਰਾਤ
1: ਆਪਣੇ ਜਨ ਕੀਨੀ ਦਾ
0: ਕਰੇ ਭਗਤ ਆਤਮ ਕਹਿ ਚਾਏ
1: ਆਪਣੇ ਸਿਉ ਰਹਿ ਸਮਾਏ
0: ਜੋ ਹੋਆ ਹੋਵਤ ਸੋ ਜਾਨੇ।

0: ਤਨ ਆਪਣਾ ਤਿਨ ਜਨ ਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੇ
0: ਤਿਸ ਕੇ ਦਰਸਾ ਪਾਪ ਮਟਾਵੇ
1: ਅਵਰ ਸਿਆਨਪ ਸਗਲੀ ਛਾੜ

0: ਲੋਕ
1: ਸਤ ਪੁਰਖ ਜਿਨ ਜਾਣਿਆ
0: ਸਤਗੁਰ ਤਿਸਕਾ ਨਾਮ
1: ਤਿਸਕੇ ਸੰਗ ਸਿੱਖ ਉਦਰੈ
0: ਨਾਨਕ ਹਰ ਗੁਣ ਗਾਓ ਅਸ਼ਟਪਦੀ
1: ਸਤਗੁਰ ਸਿੱਖੀ ਕਰੇ ਪ੍ਰਿਤ ਪਾਲ
0: ਸੇਵਕ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ ਹਿਰੇ
0: ਗੁਰ ਵਚਨੀ ਹਰ ਨਾਮ ਉਚਰੇ
1: ਸਤਗੁਰ ਸਿੱਖੇ ਬੰਧਨ ਕਾਟੇ
0: ਗੁਰ ਕਾ ਸਿੱਖ ਬਕਾਰ ਤੇ ਹਟੇ
1: ਸਤਗੁਰ ਸਿੱਖੋ ਨਾਮ ਧਨ ਦੇ
0: ਗੁਰ ਕਾ ਸਿੱਖ ਪਟਭਾਗੀ ਹੈ
1: ਸਤਗੁਰ ਸਿੱਖਾ ਹਲਤ ਪਲਤ ਸਵਾਰੇ
0: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹੇ
1: ਆਪਸ ਕੋ ਕਰ ਕ੍ਰਿਸ਼ਨਾ ਜਨਾਵੇ
0: ਹਰ ਹਰ ਨਾਮ ਹਿਰਦੇ ਸਤਿਆਵੇ
1: ਮਨ ਵੇਚੇ ਸਤਗੁਰ ਕੇ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸੁਆਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ
1: ਲੈ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
1: ਸੋ ਸਤਗੁਰ ਜਿਸ ਹਿਰਦੇ ਹਰ ਨਾਉ
0: ਅਨਕ ਬਾਰ ਗੁਰ ਕੋ ਬਲ ਜਾਓ
1: ਸਰਮਦਾਨ ਜੀ ਕਾ ਦਾਤਾ
0: ਆਠ ਪੈਰ ਪਾਰ ਬ੍ਰੰਗ ਰਾਤਾ
1: ਬ੍ਰਹਮੇ ਜਨ ਜਨ ਮੇ ਪਾਰ ਬ੍ਰਹਮ
0: ਏਕੇ ਆਪ ਨਹੀਂ ਕਛ ਪਰਮ
1: ਸਹਿ ਸਿਆਣਪ ਲਿਆ ਨਾ ਜਾਈਏ
0: ਨਾਨਕ ਐਸਾ ਗੁਰੂ ਭਾਗੀ
1: ਸਫਲ ਦਰਸ਼ਨ ਪੇਖਤ ਪਨੀਤ
0: ਆਸਣ ਚਰਨਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗੇ ਗਵੇ
1: ਸੁਨ ਕਰ ਬਚਨ ਕਰਨ ਅਗਾਨੇ
0: ਮਨ ਸੰਤੋਖ ਆਤਮ ਪਤਿਆਨੇ
1: ਪੂਰਾ ਗੁਰ ਅਖਿਓ ਜਾ ਕਾ ਮੰਤਰ
0: ਅਮਰ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਪਾਵੇ ਤਿਸ ਲਏ ਮਲਾਏ
1: ਜੀਵਾ ਏਕ ਉਸਤਤ ਅਨੇਕ
0: ਸਤ ਪੁਰਖ ਪੂਰਨ ਭਵੇਕ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ
0: ਆਗਮ ਗੋਚਰ ਪ੍ਰਭ ਨਿਰਵਾਣੀ
1: ਮੇਰਾ ਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨੇਕ ਭਗਤ ਬੰਧਨ ਨਿਤ ਕਰੇ
0: ਚਰਨ ਕਮਲ ਹਿਰਦੇ ਸਿਮਰੇ
1: ਸਤ ਬਲਿਹਾਰੀ ਸਤ ਗੁਰ ਆਪਣੇ
0: ਨਾਨਕ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰਸ ਪਾਵੇ ਜਨ ਕੋਈ
0: ਅੰਮ੍ਰਿਤ ਪੀਵੇ ਅੰਮ੍ਰਿਤ ਹੋਏ
1: ਉਸ ਪੁਰਖ ਕਾ ਨਾਹੀ ਕਦੇ ਬਨਾ
0: ਜਾ ਕੇ ਮਨ ਪ੍ਰਗਟੇ ਗੁਣ ਤਾਸ
1: ਆਪ ਪੈਰ ਹਰ ਕਾ ਨਾਮ ਲੇ
0: ਸਚ ਉਪਦੇਸ ਸੇਵਕ ਕੋ ਦੇ
1: ਉਹ ਮਾਇਆ ਕੇ ਸੰਗ ਨ ਲੇਬ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਪਰਮ ਦੁਖ ਤੇ ਨਾਸੇ
1: ਸਬਦ ਮਾਇ ਠਾਂਡ ਵਰਤਾਈ
0: ਅੰਧ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸ
1: ਪਹੁੰਚੂ ਕਾ ਨਿਰਭਉ ਹੋਏ ਵਸੇ
0: ਸਗਲ ਵਿਆਦ ਮਨ ਤੇਖੈ ਨਸੇ
1: ਜਿਸ ਕਾ ਸਾਤਿਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮਰਾਰੀ
1: ਤਿਸ ਪਾਈ ਚੂਕੇ ਪ੍ਰਭ ਗਵਨ
0: ਸੁਣ ਨਾਨਕ ਹਰ ਹਰ ਜਸ ਸਰਵਨ
1: ਨਿਰਗੁਣ ਆਪ ਸਰ ਗੁਣ ਵੀ ਓਹੀ
0: ਕਲਾ ਤਾਰ ਜਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭ ਆਪ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰ ਨਰ ਅੰਤਰ ਏਕੋ ਸੋਏ
1: ਓਤ ਪੋਤ ਰਵਿਆ ਰੂਪ ਰੰਗ
0: ਪ੍ਰਕਾਸ਼ ਸਾਧ ਕੇ ਸੰਗ
1: ਰਚ ਰਚਨਾ ਆਪਣੀ ਕਲ ਤਾਰੀ
0: ਅਨਕ ਵਾਰ ਨਾਨਕ ਬਲਿਹਾਰੀ ਸਲੋਕ
1: ਸਾਥ ਨ ਚਾਲੇ ਬਿਨ ਭਜਨ
0: ਵਿਖਿਆ ਸਗਲੀ ਛਾਰ
1: ਹਰ ਹਰ ਨਾਮ ਕਮਾਵਣਾ
0: ਨਾਨਕਿਓ ਤਨ ਸਾਰ
1: ਅਸ਼ਟਪਦੀ ਸੰਤ ਜਿਨਾ ਮਿਲ ਕਰੋ ਵਿਚਾਰ
0: ਏਕ ਸਿਮਰ ਨਾਮ ਆਧਾਰ
1: ਅਵਰ ਅਪਾਵ ਸਮੀਤ ਵਸਾਰੋ
0: ਚਰਨ ਕਮਲ ਮੈਂ ਹੋਰ ਤਾਰੋ
1: ਕਰਨ ਕਾਰਨ ਸੋ ਪ੍ਰਭ ਸਮਰਥ
0: ਕਰ ਗਾਓ ਨਾਮ ਹਰ ਬਾਤਿਓ
1: ਤਨ ਸੰਚੋ ਹੋ ਵੋ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ

0: ਸਰਬ ਨਿਦਾਨ ਮੇ ਹਰ ਨਾਮ ਨਿਦਾਨ
1: ਜਪ ਨਾਨਕ ਦੁਰਗੇ ਪਰਵਾਨ
0: ਮਨ ਪ੍ਰਭੂ ਤੇ ਹਰ ਕੇ ਨਾਏ
1: ਜੈ ਜਿਸ ਤਾਵਤ ਆਵੇ
0: ਠਾਏ ਤਾਂ ਕੋ ਬਿਗਨ ਨ ਲਾਗੇ ਕੋਈ
1: ਜਾ ਕੇ ਹਿਰਦੇ ਬਸੇ ਹਰ ਸੋਏ
0: ਕਾਂਤਿ ਠੰਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਓ
0: ਕੋ ਬਿਨ ਸੇ ਪੂਰਨ ਹੋਈ ਆਸ
1: ਭਗਤ ਪਾਏ ਆਤਮ ਪ੍ਰਗਾਸ
0: ਚਿਤ ਕਰ ਜਾਏ ਬਸੇ ਅਬਨਾਸੀ
1: ਕੋ ਨਾਨਕ ਕਾਟੀ ਜਮ ਫਸੇ
0: ਸਤ ਵਿਚਾਰ ਕਹੇ ਜਨ ਸਾਚਾ
1: ਜਨ ਮਰੇ ਸੋ ਕਾਚੋ ਕਾਚਾ
0: ਆਵਾ ਗਵਨ ਮਿਟੇ ਪ੍ਰਭ ਸੇਵ
1: ਆਪ ਤਿਆਗ ਸੰਗਰ ਦੇਵ
0: ਯੋ ਰਤਨ ਜਨਮ ਕਾ ਹੋਏ ਆਧਾਰ ਅਨਿਕ ਪਾਵਨ ਛੂਟਣ ਹਾਰੇ
1: ਸਿਮਰ ਸਾਸਤ੍ਰ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਬਾਛ ਨਾਨਕ ਫਲ ਪਾਏ
0: ਸੰਗ ਨ ਚਾਲਸ ਤੇਰੇ ਤਨਾ
1: ਤੂੰ ਕੇ ਲਪਟਾਵੇ ਮੂਰਖ ਮਨਾ
0: ਸੁਤ ਮੀਤ ਕੁਠਮ ਅਰਨ ਬਿੰਤਾ
1: ਇੰਤੇ ਕਉ ਤੁਮ ਕਮਣ ਸਨਾਤਾ
0: ਰਾਜ ਰੰਗ ਮਾਇਆ ਵਿਸਥਾਰ
1: ਇੰਤੇ ਕਉ ਕਮਣ ਛਟਕਾਰ
0: ਅਸਹਸਤੀ ਰਥ ਸਵਾਰੀ
1: ਝੂਠਾ ਡੰਪ ਝੂਠ ਬਸਾਰੀ
0: ਜਿੰਦੀਏ ਤਿਸ ਬੁਝੇ ਨਾ ਬਗਾਨਾ
1: ਨਾਮ ਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੂ ਲੈ ਇਆਨੇ
1: ਭਗਤ ਬਿਨਾ ਬੋ ਡੁਬੇ ਸਿਆਨੇ
0: ਹਰ ਕੀ ਭਗਤ ਕਰੋ ਮਨ ਮੀਤ
1: ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਏ
1: ਜਨਮ ਜਨਮ ਕੇ ਕਿਲ ਵਿਖ ਜਾਏ
0: ਆਪ ਜਪੋ ਅਬਰਾ ਨਾਮ ਜਪਾਵੋ
1: ਸੁਣਤ ਕਹਿਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਮ
1: ਸਹਿ ਸਵਾਏ ਨਾਨਕ ਗੁਣ ਗਾਵੋ
0: ਗੁਣ ਗਾਵੋ ਤੇਰੀ ਉਤਰਸ ਮੈਲ
1: ਵਿਸ ਜਾਏ ਹੋਮੇ ਮਿਖ ਫੈਲ
0: ਹੋਏ ਅਚਿੰਤ ਬਸੇ ਸੁਖ ਨਾਲ
1: ਸਾਸ ਗਰਾਸਰ ਨਾਮ ਸਮਾਲ
0: ਛਾੜ ਸਿਆਣਪ ਸਗਲੀ ਮਨਾ
1: ਸੰਗ ਪਾਵੇ ਸਚ
0: ਹਰ ਪੂੰਜੀ ਸੰਚ ਕਰੋ ਬੇਹਾਰ
1: ਇਆ ਸੁਖ ਦਰਗਹਿ ਜੈਕਾਰ
0: ਸਰਬ ਨਿਰੰਤਰ ਏਕੋ ਦੇਖ
1: ਔਰ ਨਾਨਕ ਜਾ ਕੇ ਮਸਤਕ ਲੇਖ
0: ਏਕੋ ਜਪ ਏਕੋ ਸਲਾਹ
1: ਏਕ ਸਿਮਰ ਏਕੋ ਮਨ ਆਹੇ
0: ਏਕਸ ਕੇ ਗੁਣ ਗਾਉ ਅਨੰਤ
1: ਮਨ ਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰਨ ਯੋ ਪ੍ਰਭ ਆਪ
0: ਅਨਿਕ ਵਿਸਥਾਰ ਏਕ ਤੇ ਪੈ
1: ਏਕ ਅਰਾਧ ਪਰਾਸ਼ਤ ਗਏ
0: ਮੰਤ ਅੰਤਰ ਏਕ ਪ੍ਰਵਰਾਤਾ
1: ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ
0: ਫਿਰਤ ਫਿਰਤ ਪ੍ਰਭ ਆਇਆ।

0: ਪਰ ਨਾਨਕ ਏਕੋ ਪਸਰਿਆ
1: ਦੂਜਾ ਕੈ ਦ੍ਰਿਸ਼ਟਾਰ ਆਜਪਦੇ
0: ਆਪ ਕਥੇ ਆਪ ਸੁਨੇ ਹਾਰ
1: ਆਪੇ ਕਾ ਵਿਸਤਾਰ
0: ਜਾਂ ਤਿਸ ਪਾਵੇ ਤਾਂ ਸ਼ਿਸ਼ਟ ਪਾਏ
1: ਆਪਣੇ ਪਾਣੇ ਲੈ ਸਮਾਏ
0: ਤੁਮਤੇ ਪਿੰਨ ਹੀ ਕੁਛ ਹੋਏ
1: ਆਪਣ ਸੋ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਉ ਆਪ ਬਚਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੇ ਹਾਥ
1: ਦੇਨ ਦਿਆਰਾ ਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਈ ਨ ਮਾਰੇ
1: ਸੋ ਮੁਆ ਜਿਸ ਮਨੋ ਬਿਸਾਰੇ
0: ਤਿਸ ਤਜ ਅਵਰ ਕਹਾਂ ਕੋ ਜਾਏ
1: ਸਦਾ ਸਿਰ ਏਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੇ ਸਭ ਹਾਥ
1: ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਧਾਨ ਬੇਅੰਤ ਪਾਰ
1: ਨਾਨਕ ਦਾਸ ਸਦਾ ਬਲਿਹਾਰ
0: ਪੂਰਨ ਪੂਰਹੇ ਦਿਆਲ
1: ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤਵ ਜਾਣੀ ਆਪ
1: ਅੰਤਰ ਜਾਮੀ ਰਿਹੋ ਵਿਆਪ
0: ਪ੍ਰਿਤ ਪਾਲੇ ਜੀਅਨ ਬਹੁ ਪਾਤ
1: ਜੋ ਜੋ ਰਚਿਓ ਸੋ ਤਿਸੇ ਧਿਆਤ
0: ਜਿਸ ਪਾਵੇ ਤਿਸ ਲਈ ਮਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸਵਾਸ ਕਰ ਮਾਨਿਆ
1: ਕਰਨ ਹਾਲ ਨਾਨਕ ਇੱਕ ਜਾਣੇ
0: ਜਨ ਲਾਗਾ ਹਰ ਏਕੇ ਨਾਏ
1: ਜਿਸ ਕੀ ਆਸ ਨ ਵਿਰਥੀ ਜਾਏ
0: ਸੇਵਕ ਕੋ ਸੇਵਾ ਬਣਿਆਈ
1: ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ
1: ਜਾ ਕੇ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪੈ ਨਿਰਵੈਰ
1: ਅੰਧਨ ਪੂਜੇ ਗੁਰ ਕੇ ਪੈ
0: ਲੋਕ ਸੁਖੀਏ ਪਰ ਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣ ਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਦੁਰਲਭ ਦੇਖਾ ਕਰੋ ਧਾਰ
0: ਅੰਮ੍ਰਿਤ ਵਚਨ ਹਰ ਕੇ ਗੁਣ ਗਾਓ
1: ਪ੍ਰਾਣ ਤਰਨ ਕਾ ਇਹ ਸੁਭਾਓ
0: ਆਠ ਪੈਰ ਪ੍ਰਭ ਭੇਖੇ ਨੇਰਾ
1: ਮਿਟੇ ਅਗਿਆਨ ਬਿਨਸੇ ਅੰਧੇਰਾ
0: ਸੁਨ ਉਪਦੇਸ ਹਿਰ ਦੇਵ ਸਾਵੋ
1: ਮਨ ਇੱਛੇ ਨਾਨਕ ਫਲ ਪਾਵੋ
0: ਹਾਲਤ ਪਲ ਦਿਓ ਲਿਓ ਸਵਾਰ
1: ਰਾਮ ਨਾਮ ਅੰਤਰ ਔਰ ਤਾਰ
0: ਪੂਰੇ ਗੁਰ ਕੀ ਪੂਰੀ ਦਿਖਿਆ
1: ਜਿਸ ਮਨ ਬਸੇ ਸਾਚ ਪਰਿਖਿਆ
0: ਮਨ ਤਨ ਨਾਮ ਚ ਭੋਲੇ ਬੁਲਾਏ
1: ਦੁਖ ਦਰ ਮਨ ਤੇ ਪਉ ਜਾਏ
0: ਸੱਚ ਵਪਾਰ ਕਰੋ ਵਪਾਰੀ
1: ਦਰਗੇ ਨੀ ਵੇਖੇ ਤੁਮਾਰੀ
0: ਏਕਾ ਟੇਕ ਰਖੋ ਮਨ ਮਾਏ
1: ਨਾਨਕ ਵੋਲ ਨ ਆਵੇ
0: ਇਸ ਤੇ ਦੂਰ ਕਹਾਂ ਕੋ ਜਾਏ
1: ਉਬਰੇ ਰੱਖਣ ਹਾਰ ਧਿਆਏ
0: ਨਿਰਭਉ ਜਪੇ ਸਗਲ ਪਉ ਮਿਟੇ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
0: ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ
1: ਨਾਮ ਜਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੇ ਅਹੰਕਾਰ
1: ਜਨ ਕੋ ਕੋਇ ਨ ਪਹੁੰਚਣ
0: ਸਿਰ ਉਪਰ ਠੰਡਾ ਗੁਰ ਸੂਰਾ
1: ਨਾਨਕ ਤਾਂ ਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
1: ਦਰਸ਼ਨ ਪੇਖਤ ਉਦਰ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਤਨ ਸੇਵਾ ਸੇ ਪਰਵਾਨ
1: ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਵਸੇ ਹੋ ਜਿਸ ਮਨ ਵਸੇ ਸੋ ਹੋਤ ਨਿਹਾਲ
1: ਤਾਕੇ ਨਿਕਟ ਨ ਆਵਤ ਕਾਲ
0: ਅਮਰ ਪੈ ਅਮਰਾ ਪਦ ਪਾਇਆ
1: ਸਾਧ ਸੰਗ ਨਾਨਕ ਹਰਿ ਧਿਆਇਆ

अच्छा जी।

ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਰਦਾਰ ਪਰਮਜੀਤ ਸਿੰਘ ਬੀਬੀ ਕਸ਼ਮੀਰ ਕੌਰ ਜੀ ਦੇ ਸਪੁੱਤਰ ਕਾਕਾ ਸਚਿਨ ਸਿੰਘ ਦੇ ਆਨੰਦ ਕਾਰਜ ਦੇ ਸਫਲਤਾ ਵਾਸਤੇ ਪਰਿਵਾਰ ਨੇ ਗੁਰੂ ਸਾਹਿਬ ਜੀ ਦੇ ਚਰਨ ਪਰਸੇ ਹਨ। ਸੁਖਮਨੀ ਸਾਹਿਬ ਦੇ ਜਾਪ ਹੋ ਰਹੇ ਸੀ। ਪਿਆਰੇ ਉਦਾਸ ਦੇ ਮਨ ਦੇ ਵਿੱਚ ਗੱਲ ਆ ਰਹੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਬੀਬੀਆਂ ਨੂੰ ਵਰ ਦਿੱਤਾ ਸੀ ਮਾਈਆਂ ਰੱਬ ਰਜਾਈਆਂ, ਅਤੇ ਜਿੱਥੇ ਮਾਤਾਵਾਂ ਖੜ ਜਾਣ ਆ ਕੇ, ਕਿਉਂਕਿ ਸੱਚੇ ਪਾਤਸ਼ਾਹ ਦਾ ਵਰ ਹੋਇਆ ਇਹਨਾਂ ਨੂੰ, ਉੱਥੇ ਹੋਰ ਕਿਸੇ ਗੱਲ ਦੀ ਤੋਟ ਨਹੀਂ ਰਹਿੰਦੀ। ਪਰ ਹਾਂ, ਇਹ ਗੱਲ ਜ਼ਰੂਰ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਨੇ ਵਰ ਦਿੱਤਾ, ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਮੇਰੇ ਹੁਕਮ ਦੇ ਅਨੁਸਾਰ ਸਾਰੇ ਕਾਰਜ ਕਰਨੇ ਨੇ। ਇਹ ਨਹੀਂ ਕਿ ਤੁਸੀਂ ਬਾਹਰ ਦੂਜੇ ਜਿਵੇਂ ਭੰਗੜੇ ਪਾਏ ਜਾਂਦੇ ਨੇ ਜਾਂ ਐਸੇ ਕੰਮ ਨਹੀਂ ਕਰਨੇ। ਸੱਚੇ ਪਾਤਸ਼ਾਹ ਨੇ ਇਹਨਾਂ ਗੱਲਾਂ ਤੋਂ ਮਨ੍ਹਾ ਕੀਤਾ। ਬਾਣੀ 'ਚ ਕਿਹਾ ਗਿਆ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਉਪਜੈ, ਬੋਲਤ ਬੋਲ ਅਜਾਏ। ਸੱਚੇ ਪਾਤਸ਼ਾਹ ਕਹਿੰਦੇ ਐਸੀਆਂ ਚੀਜ਼ਾਂ ਜਿਹਦੇ ਨਾਲ ਤੇਰਾ ਮਨ ਖਰਾਬ ਹੁੰਦਾ ਨਾ, ਜਿਹਦੇ ਨਾਲ ਤੇਰੀ ਮਨ ਦੀ ਅਵਸਥਾ ਖਰਾਬ ਹੁੰਦੀ ਹੈ, ਉਹ ਤੂੰ ਕੰਨਾਂ ਦੇ ਨਾਲ ਨਹੀਂ ਸੁਣਨੀਆਂ, ਨਾ ਉਹ ਕੰਮ ਕਰਨੇ ਨੇ। ਸੋ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਨੇ ਪਰਿਵਾਰ ਨੇ ਜੋ ਇਹ ਕਾਰਜ ਰੰਭੇ ਨੇ। ਗੁਰੂ ਸਾਹਿਬ ਆਪ ਕਿਰਪਾ ਕਰਕੇ ਨਿਰਵਿਘਨ ਸੰਪੂਰਨ ਕਰਾਉਣ, ਪਰਿਵਾਰ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਸੱਚੇ ਪਾਤਸ਼ਾਹ ਜੀ ਪੂਰੀਆਂ ਕਰਨ। ਸੋ ਕੀਰਤਨ ਕਰਦਿਆਂ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਆਓ, ਆਨੰਦ ਸਾਹਿਬ ਜੀ ਦੇ ਪਾਠ ਹੋਣਗੇ।

ਜੀ ਪਾਠ ਦਰਸ਼ਨ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੋਂ ਸਭ ਜਾਤਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗੁਆਏ ਦੇਖ ਕੇ ਅਨਠ ਕੀਤਾ ਤਿੰਨਾਂ ਪਿਆਰਿਆਂ ਸਾਰਿਆਂ ਪੁੱਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਸੇ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰੇ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵ ਨਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ ਸਾਹਿਬ ਰਹਿਮਤਿਆਂ ਕੀਤੀ ਨੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰੀ ਅਰਦਾਸ ਜਾਗਣ ਸਜੇ ਹੋਏ ਦੁਆਨਾ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਅਤੇ ਸਤਿਗੁਰ ਸ਼ੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਅੰਦਰ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਰਤਨ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਕੇ ਹੋਣਗੇ ਹਨ ਅਣਜਾਣ ਬੱਚੇ ਜਾਣਕ ਮਾਫ ਕਰਨ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਗਰੀਬ ਨਿਵਾਜ ਸਤਿਗੁਰ ਸੇ ਪਾਤਸ਼ਾਹ ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਕੇ ਇੱਕ ਹਰਨਾਮ ਦੇ ਮੇਰਾ ਮੰਤਨ ਸੀਤਲੇ ਕੀਤਾ ਲੁੜੀਏ ਕੰਮ ਸਵਾਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀਏ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਰਦਾਰ ਤੀਰਥ ਸਿੰਘ ਬਾਬਾ ਬੀਬੀ ਜਰਨੈਲ ਕੌਰ ਜੀ ਸਤਿਗੁਰ ਸੇ ਪਾਤਸ਼ਾਹ ਜੀ ਉਹਨਾਂ ਦੇ ਪੋਤਰੇ ਸਰਦਾਰ ਗੁਰਨਾਮ ਸਿੰਘ ਬੀਬੀ ਸੁਰਜੀਤ ਕੌਰ ਦੇ ਦੋਹਤੇ ਸਰਦਾਰ ਪਰਮਜੀਤ ਸਿੰਘ ਬੀਬੀ ਕਸ਼ਮੀਰ ਕੌਰ ਦੇ ਸਪੁੱਤਰ ਕਾਕਾ ਸਚਿਨ ਸਿੰਘ ਦੇ ਆਨੰਦ ਕਾਰਜਾਂ ਦੀ ਸਫਲਤਾ ਵਾਸਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਅੱਜ ਦੇ ਸੁਖਮਨੀ ਸਾਹਿਬ ਦਿਗ ਲੰਗਰਾਂ ਦੀ ਸੇਵਾ ਲਈ ਹੈ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਤ ਰੱਖਣਾ ਕਾਰਜਾਂ 'ਚ ਨਿਰਵਿਘਨਤਾ ਸਹਿਤ ਸਫਲਤਾ ਬਖਸ਼ਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਗੁਰਸ਼ਬ ਚੌਂਕੀ ਜੀ ਕੀ ਅਰਦਾਸ ਹੈ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦੇ

ਸੇਵਕਾਂ ਦੇ ਲੋਕ ਲੋਕ ਪੜਦੇ ਢੱਕਣੇ 11 ਪੌਂਡ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਸਚਿਨ ਸਿੰਘ ਦੇ ਨਾਨੀ ਨਾਨਾ ਵੱਲੋਂ ਸਤਿਗੁਰ ਸ੍ਰੀ ਪਾਤਸ਼ਾਹ ਆਨੰਦ ਕਾਰਜਾਂ ਦੀ ਖੁਸ਼ੀ ਵਿੱਚ 20 ਪੌਂਡ ਮਾਇਆਤਮਕ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਗੁਰਮੁਖ ਪਰਿਵਾਰ ਨੇ ਜਿਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਕੋਟਾ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਨੋ ਭਾਵਨਾ ਸੰਪੂਰਨ ਕੁਨਿਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਕਾਰਜਾਂ 'ਚ ਨਿਰਵਿਘਨਤਾ ਸਹਿ ਸਫਲਤਾ ਬਖਸ਼ਣੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਨਾਮ ਬਾਣੀ ਨਾਲ ਭਰੇ ਬਖਸ਼ਣਾ ਕਿਰਤ ਕਮਾਈ 'ਚ ਵਾਧੇ ਬਖਸ਼ਣੇ ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਚਰਨ ਸੇਵਕ ਸਰਦਾਰ ਪਰਮਜੀਤ ਸਿੰਘ ਜੀ ਬੀਬੀ ਰਜਿੰਦਰ ਕੌਰ ਜੀ ਚੀਮਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਪਰਿਵਾਰ ਦੇ ਵਾਧੇ ਵਾਸਤੇ ਆਪ ਚਰਨ ਵਿਖੇ ਅਰਦਾਸ ਬੇਨਤੀ ਕਰਦੇ ਹਨ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਵਾਲੀ ਨਾਲ ਪ੍ਰੇਮ ਬਖਸ਼ਣਾ ਹਰ ਮਿਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਵੀ ਸੂਹ ਬੀਬੀਆਂ ਭੈਣਾਂ ਦੇ ਸਿਰ 'ਤੇ ਮਿਹਰ ਪੈਰਾਂ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਆਪ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਘਰ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮੁਖ ਪਰਿਵਾਰ ਨੂੰ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਅਭਿਸਾਦ ਸਿੰਘ ਵਰਤੇ ਜੋ ਸ਼ਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਆਪ ਜੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਤੇਰੇ ਭਾਣੇ।

ਅਗਲੇ ਹਫ਼ਤੇ ਪਰਿਵਾਰ ਵੱਲੋਂ ਸੁਖਮਖਾ ਦਾ ਪਾਠ ਹੈ ਸੋਮਵਾਰ, ਅਤੇ ਜਿਹੜੀਆਂ ਬੀਬੀਆਂ ਸਵੇਰ ਨੂੰ ਸੇਵਾ ਕਰਦੀਆਂ ਹਨ ਉਹ ਬਹੁਤ ਸਾਰੀਆਂ ਬੀਬੀਆਂ ਬਾਹਰ ਜਾ ਰਹੀਆਂ ਹਨ, ਅਤੇ ਬਾਕੀ ਸੰਗਤ ਵਿੱਚ ਨਿਮਰਤਾ ਸਾਹਿਬ ਚਰਨਾਂ ਬੇਨਤੀ ਕਰਦੇ ਹਾਂ, ਜਿਹੜੀਆਂ ਬੀਬੀਆਂ ਸਵੇਰ ਨੂੰ ਆ ਸਕਦੀਆਂ ਹਨ ਸਵੇਰ ਨੂੰ ਆ ਕੇ ਸੇਵਾ ਕਰਾਉਣੀ ਜ਼ਰੂਰ, ਅਤੇ ਆਪ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਸਦਾ ਹਰ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

What,

ਘਟ ਘਟੇ ਵਾਸੀ ਸਰਬ ਨਿਵਾਸੀ ਆ

जैसे मात पिताई तिस बिन निमख नहीं रह सकिए, तिस बिन निमख नहीं।

ਤੇ ਮਗਨ ਭਏ ਲੇਵਲਾਈ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ

ਪ੍ਰਭਾਤੇ ਤਾਰੇ ਖਿਸ ਹੈ ਤਿਉਂ ਇਹ ਖਿਸ ਹੈ ਸਰੀਰ, ਇਹ ਦੋਏ ਅੱਖਰ ਨਾ ਖਿਸੈ ਜੋ ਗਹਿ ਰਹੇ ਹੋ ਕਬੀਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Hey, hey.

ਵਾਹਿਗੁਰੂ ਭਗਤ ਜਨਾਂ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰੇ।

ਸਤਿਗੁਰੂ ਗੁਰਾ ਗੁਰੂ ਅਬਿਨਾਸੀ ਪੀਰਾਂ ਪੀਰ ਵਖਾਣੀਐ ਨਾਥਾ ਨਾਦ ਸਾਧ ਸੰਗਵਾਸੀ ਗੁਰਮੁਖ ਪੰਥ ਚਲਾਇਆ ਗੁਰਸਿੱਖ ਮਾਇਆ ਵਿੱਚ ਉਦਾਸੀ ਸਨਮੁਖ ਮਿਲ ਪੰਚ ਆਖੀਐਨ ਬਿਰਧ ਪੰਚ ਪਰਮੇਸ਼ਰ ਪਾਸੀ ਗੁਰਮੁਖ ਮਿਲ ਪ੍ਰਵਾਨ ਪੰਚ ਸਾਧ ਸੰਗਤ ਸੱਚ ਖੰਡ ਬਿਲਾਸੀ ਗੁਰਦਰਸ਼ਨ ਗੁਰ ਸ਼ਬਦ ਹੈ ਗੁਰਦਰਸ਼ਨ ਗੁਰ ਸ਼ਬਦ ਹੈ ਨਿਜ ਘਰ ਭਾਏ ਭਗਤ ਰਹਿ ਰਾਸੀ ਮਿੱਠਾ ਬੋਲਣ ਨਿਵ ਚੱਲਣ ਖੱਟ ਖਵਾਲਣ ਆਸ ਨਿਰਾਸੀ ਸਦਾ ਸਹਿਜ ਬੈਰਾਗ ਹੈ ਕਲੀ ਕਾਲ ਅੰਦਰ ਪ੍ਰਗਾਸੀ ਸਾਧ ਸੰਗਤ ਮਿਲ ਬੰਦ ਖਲਾਸੀ ਨਿਰੰਕਾਰ ਆਕਾਰ ਕਰ ਸਤਿਗੁਰ ਗੁਰਾਂ ਗੁਰੂ ਅਬਿਨਾਸੀ।

ਕਰਮ ਪ੍ਰਹਾਰ ਕੁਬਜਾ ਉਦਰੀ ਅਗੁਸ਼ਟ ਧਾਰ ਬਿਦਰੂ ਧਾਰੇ ਉਹ ਦਾਸਤ ਪਾਏ ਰੇਵਣ ਤੂੰ ਵੀ ਖਾਰ ਤੇ ਆ।

ਜਿਨ ਸੇਵਿਆ ਤਿਨ ਪਾਇਆ ਮਾ ਨਾਨਕ ਗਾਵੀਐ ਤੂੰ ਪੰਨਣ ਖੜਨ ਸਮਰੱਥ ਦਾ ਤਾਰ ਹੈ ਤੁਹਾਡੇ ਅੱਗੇ

ਸਿਮਰਨ ਤੇ ਨਾਨਕ ਰਾਮ ਦਮੋਦਰ ਮਾਧਵੇ ਰੱਖ ਲੈ ਹੋ ਹਮ ਤੇ ਬਿਦਰੀ ਸ਼ੀਲ ਧਰਮ ਜਪ

ਪਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰੂਪ ਗੀਨ ਬੁੱਧ ਬਲ ਹੀਨੀ ਮੋਹ ਪਰਦੇਸ ਦੂਰ ਤਿਆਰੀ ਖੋਜਤ ਖੋਜਤ ਪਈ ਨਾਹਿਨ ਦਰਬ ਨ ਜੋਬਨ ਮਾਤੀ ਮੋਹ ਅਨਾਥ ਕੀ ਕਰੋ ਸਮਾਈ ਮੋਹੇ ਅਨਾਥ ਕੀ ਕਰੋ ਸਮਾਈ ਧੰਨ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਖੋਜਤ ਖੋਜਤ ਪਈ ਵੈਰਾਗਣ ਪ੍ਰਭ ਦਰਸ਼ਨ ਕਹੋ ਫਿਰਤ ਤਿਸਾਈ

ਕਿਰਪਾ ਨਿੰਦ ਦਇਆ ਏਕ ਅੱਖਰ ਹਰ ਮਨ

ਰਾਮ ਕਲੀ ਮਹਲਾ ਤੀਜਾ ਅੰਦ ਕੂੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ।

0: ਚਾਰ ਗੱਲਾਂ ਸੁਣਾਉਂਦੇ ਹੋ। ਮੈਂ ਇੱਥੇ ਜਦੋਂ ਦਾ ਆਇਆ ਕਰੀਬ ਇੱਕ ਮਹੀਨੇ ਤੋਂ ਵੱਧ ਹੋ ਗਿਆ, ਬਹੁਤ ਸਾਰੇ ਐਸੇ ਭੈਣ ਭਰਾਵਾਂ ਨੂੰ ਮਿਲੇ ਹਾਂ ਅਤੇ ਕਈ ਠੀਕ ਵੀ ਹੋਏ ਉਹ, ਕਿ ਕਿਵੇਂ ਕੜਾ ਦਿਖਾ ਕੇ ਉਹਨਾਂ ਦਾ ਧਰਮ ਹੌਲੀ ਹੌਲੀ ਬਦਲ ਲਿਆ ਜਾਂਦਾ। ਉਹ ਸਾਰਾ ਉਹਦੇ ਪਿੱਛੇ ਸਬਕੌਨਸ਼ੀਅਸ ਮਾਇੰਡ ਦੀ ਇੱਕ ਖੇਡ ਹੈ ਪੂਰੀ। ਪਰ ਆਪਾਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ, ਜੇ ਲੱਗਿਆ ਵੀ ਸੰਗਤ ਨੂੰ ਲੋੜ ਹੈਗੀ ਹੈ ਤਾਂ ਆਪਾਂ ਵਿਚਾਰ ਕਰਾਂਗੇ, ਨਹੀਂ ਤਾਂ ਪ੍ਰਬੰਧਕਾਂ ਤੋਂ ਮਾਫ਼ੀ ਚਾਹਾਂਗੇ। ਫਿਰ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ, ਇੱਦਾਂ ਮੈਨੂੰ ਨਹੀਂ ਪਤਾ ਸੀ ਇਸ ਤਰ੍ਹਾਂ ਹੈ ਕਿ ਦੱਸਿਆ ਨਹੀਂ ਗਿਆ ਜਾਂ ਸੰਗਤ ਨੂੰ ਲੋੜ ਨਹੀਂ ਲੱਗਦੀ ਜਾਂ ਕੀ ਪ੍ਰੋਗਰਾਮ ਹੈ। ਫਿਰ ਸ਼ੁੱਕਰ ਸ਼ਨੀ ਐਤਵਾਰ 3 ਦਿਨ ਸੰਗਤ ਆਉਂਦੀ ਹੈ, ਉਸ ਦਿਨ ਕਥਾ ਹੋਜੂਗੀ। ਤਾਂ ਤੁਹਾਡਾ ਜਿੰਨੇ ਭੈਣ ਭਰਾ ਬੈਠੀ ਹੋ ਧੰਨਵਾਦ। ਅੱਜ ਮੈਂ ਇੱਕੋ ਹੀ ਬੇਨਤੀ, ਬਸ ਥੋੜ੍ਹਾ ਜਿਹਾ ਟਾਈਮ ਜਿਹਾ ਕੱਢਿਆ, ਇੱਕ ਗੱਲ ਕੀਤੀ ਕਿ ਸਤਿਗੁਰੂ ਸਾਡੇ ਸਾਰਿਆਂ ਦੇ ਸਾਂਝੇ ਹੈ। ਗੁਰਦੁਆਰਾ ਸੰਸਥਾ 'ਤੇ ਆਪਾਂ ਅਗਲੇ ਦਿਨਾਂ 'ਚ ਗੱਲ ਸਮਝਾਂਗੇ, ਕਿਉਂਕਿ ਮੈਂ ਫਿਰ ਤੋਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਅਨਾਊਂਸਮੈਂਟ ਹੀ ਕੀਤੀ ਹੈ ਅੱਜ, ਕਿ ਗੱਲ ਜਿੰਨੀ ਗੰਭੀਰ ਹੈ, ਜਿੰਨਾ ਮਸਲਾ ਗੰਭੀਰ ਹੈ ਨਾ ਸਾਡੇ ਮਨ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਡੇ ਮਨ ਉੱਤੇ ਜ਼ਿਆਦਾ ਜ਼ੋਰ ਦਿੱਤਾ। ਸਾਡਾ ਅੱਜ ਮਨ ਹੀ ਵਿਗੜਿਆ ਹੋਇਆ ਹੈ ਨਾ। ਸਾਡੀ ਸਮੱਸਿਆ ਇਹ ਹੈ ਗੁਰੂ ਸਵਾਰਿਓ, ਕਿ ਅਸੀਂ ਆਪਣੇ ਮਨ ਲਈ ਸਮਾਂ ਨਹੀਂ ਕੱਢ ਰਹੇ। ਆਪਣੇ ਮਨ 'ਤੇ ਖਰਚਾ ਕਰਨਾ ਤਾਂ ਦੂਰ ਦੀ ਗੱਲ ਹੈ ਨਾ, ਆਪਣੇ ਮਾਇੰਡ ਲਈ ਸਮਾਂ ਹੀ ਨਹੀਂ ਕੱਢ ਰਹੇ ਅਸੀਂ। ਸਾਰਾ ਗੁਰੂ ਗ੍ਰੰਥ ਸਾਹਿਬ ਸਾਡੇ ਮਨ ਉੱਤੇ ਗੱਲ ਕਰ ਰਿਹਾ। ਨਿਤਬ ਪੜ੍ਹਦੇ ਹਾਂ ਮਨ ਜੀਤੈ ਜਗ ਜੀਤ, ਲੇਕਿਨ ਮਨ ਹੀ ਸਾਡਾ ਬੇਕਾਬੂ ਹੋਇਆ ਹੋਇਆ ਨਾ ਜੀ। ਜਿਹੜੀਆਂ ਪ੍ਰੋਬਲਮਸ ਨੇ ਗੁਰੂ ਸਾਹਿਬ ਨੇ ਬਾਣੀ 'ਚ ਦੱਸੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਵੀ ਮਨ ਦੀਆਂ ਬਿਮਾਰੀਆਂ ਨੇ ਜੀ। ਜਿਹੜੀ ਐਨਜਾਇਟੀ ਫੀਅਰ ਫੋਬੀਆ ਟਰੋਮਾ ਸਟ੍ਰੈਸ ਦੀ ਗੱਲ ਕਰ ਰਹੇ ਹਾਂ, ਉਹ ਵੀ ਮਨ ਦੀਆਂ ਬਿਮਾਰੀਆਂ ਨੇ। ਇਹਦਾ ਮਤਲਬ ਮਨ ਜਿਹੜਾ ਜੋਤ ਸਰੂਪ ਹੈ ਉਹ ਹੈ ਤਾਂ ਬਿਮਾਰ ਹੋਇਆ ਹੋਇਆ ਨਾ। ਇਹ ਸਵਾਲ ਹੈ ਬੜਾ ਵੱਡਾ ਕਿ ਜਿਹੜਾ ਮਨ ਜੋਤ ਸਰੂਪ ਹੈ, ਜਿਹੜਾ ਮਨ ਪਰਮਾਤਮਾ ਦਾ ਬੱਚਾ, ਉਹ ਬਿਮਾਰ ਕਿਵੇਂ ਹੋ ਗਿਆ। ਇਹ ਗੱਲਾਂ ਆਪਾਂ ਕਾਫੀ ਗੁਰਬਾਣੀ ਦੇ ਆਧਾਰ 'ਤੇ ਆਪਣੇ ਇਤਿਹਾਸ ਵਿੱਚੋਂ ਸਮਝਣ ਦਾ ਯਤਨ ਕਰਾਂਗੇ। ਅਗਲੇ ਦਿਨ ਸਤਿਗੁਰ ਬਖਸ਼ਿਸ਼ ਕਰਨ, ਜਿੰਨੇ ਭੈਣ ਭਰਾ ਆਪ ਜੀ ਬੈਠੇ ਹੋ ਤੁਹਾਡਾ ਸਭ ਦਾ ਧੰਨਵਾਦ, ਗੁਰੂ ਮਹਾਰਾਜ ਜੀ ਦਾ ਸ਼ੁਕਰ। ਆਓ ਹੁਣ 6 ਪੌੜੀਆਂ ਆਨੰਦ ਸਾਹਿਬ ਦੇ ਪਾਠ, ਫਿਰ ਅਰਦਾਸ। ਹਾਂਜੀ, ਹੋ ਗਿਆ ਅਰਦਾਸ ਕਰਨੀ? ਅੱਛਾ, ਹੁਕਮਨਾਮਾ ਸਾਹਿਬ ਹੋਣਾ ਜੀ, ਫਿਰ ਜਿਵੇਂ ਭਾਈ ਸਾਹਿਬ ਅੱਗੇ ਪ੍ਰੋਗਰਾਮ ਦੱਸਦੇ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਲਈ ਮਾਫ਼ੀ। ਅਤੇ ਸੰਗਤ ਨੂੰ ਮੈਂ ਜਿੰਨੇ ਭੈਣ ਭਰਾ ਆਏ ਆ, ਕਿ ਇੱਕ ਪ੍ਰਬੰਧਕ ਵੀਰਾਂ ਨੇ ਸ਼ਨੀਵਾਰ ਨੂੰ ਮਾਇੰਡ ਸੰਬੰਧੀ ਇੱਕ ਸਪੈਸ਼ਲ ਵਰਕਸ਼ਾਪ ਰੱਖੀ ਹੈ, ਜੇ ਤੁਹਾਡੇ ਕੋਲ ਸਮਾਂ ਹੋਵੇ। ਮੈਨੂੰ ਇੱਦਾਂ ਹੀ ਕਹਿਣਾ ਪੈ ਰਿਹਾ, ਪਰ ਜਿਹਨੂੰ ਉਹਦੀ ਵੈਲਿਊ ਦਾ ਪਤਾ, ਉਹ ਤਾਂ ਸਪੈਸ਼ਲ ਪੰਜਾਬ 'ਚ ਵੀ ਆਉਂਦੇ ਆ ਕਈ ਵਾਰੀ ਟਿਕਟਾਂ ਲਾ ਕੇ, ਅਤੇ ਉਹ ਪ੍ਰੋਗਰਾਮ ਬਹੁਤ ਅਹਿਮ ਹੁੰਦਾ, ਉਹ ਸ਼ਨੀਵਾਰ ਨੂੰ ਰੱਖਿਆ ਹੋਇਆ। ਜੇ ਤੁਹਾਡੇ ਕੋਲ ਤੁਹਾਨੂੰ ਠੀਕ ਲੱਗਿਆ ਤਾਂ ਕੋਸ਼ਿਸ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਪੰਜਵਾਂ।